ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ ਪ੍ਰਿਥ ਮੈਂ

ਸਾਨੂੰ ਕਰੋ ਵਿਰਸਾਏ। ਸਤਿਕਾਰਯੋਗ ਮਾਤਾ ਸੁਖਦੇਵ ਕੌਰ ਜੀ, ਜੋ ਆਪ ਜੀ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਅੱਜ ਤੋਂ ਕੁਝ ਦਿਨ ਪਹਿਲਾਂ ਪ੍ਰਲੋਕ ਗਮਨ ਕਰ ਗਏ। ਅੱਜ ਸਭ ਤੋਂ ਪਹਿਲਾਂ ਉਹਨਾਂ ਦੇ ਅੰਤਮ ਸੰਸਕਾਰ ਹੋਏ ਹਨ, ਉਪਰੰਤ ਪਰਿਵਾਰ ਨੇ, ਸੰਗਤਾਂ ਨੇ ਆਪ ਜੀਆਂ ਦੇ ਦਰ 'ਤੇ ਹਾਜ਼ਰੀ ਲਵਾਈ ਹੈ। ਉਹਨਾਂ ਦੇ ਨਿਮਿੱਤ ਜੋ ਧੁਰਕੀ ਬਾਣੀ ਦੇ ਸਹਿਜ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸਿੰਘ ਜੀ, ਜਿਸ ਤਰ੍ਹਾਂ ਸਤਿਕਾਰਯੋਗ ਮਾਤਾ ਸੁਖਦੇਵ ਕੌਰ ਜੀ, ਸੋ ਆਪਾਂ ਸਭ ਸੰਗਤਾਂ ਨੂੰ, ਜੋ ਪਰਿਵਾਰ ਨੂੰ ਅੱਜ ਤੋਂ ਕੁਝ ਦਿਨ ਪਹਿਲਾਂ ਸਤੀਵੀ ਵਿਛੋੜਾ ਦੇ ਗਏ, ਪਰਲੋਕ ਕਮਨ ਕਰ ਗਏ ਸਨ, ਸੋ ਅੱਜ ਸਭ ਤੋਂ ਪਹਿਲਾਂ ਉਹਨਾਂ ਦੇ ਅੰਤਿਮ ਸੰਸਕਾਰ ਹੋਏ ਹਨ। ਉਪਰੰਤ ਸੰਗਤਾਂ ਨੇ, ਪਰਿਵਾਰ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ। ਜੋ ਉਹਨਾਂ ਦੇ ਨਿਮਿੱਤ ਸਹਿਜ ਪਾਠ ਰੰਭ ਸਨ, ਉਹਨਾਂ ਦੀ ਸੰਪੂਰਨਤਾ ਹੋਈ, ਰਾਮ ਕਲੀਸਾ ਦਾ ਜਾਪ ਹੋਇਆ, ਗੁਰਬਾਣੀ ਦੇ ਕੀਰਤਨ ਹੋਏ, ਸੋ ਉਪਰੰਤ ਜੋ ਉਹਨਾਂ ਦੇ ਨਿਮਿੱਤ ਅੰਤਿਮ ਅਰਦਾਸ ਹੋਈ, ਸ੍ਰੀ ਮੁਖ ਵਾਗ ਸਤਿਗੁਰਾਂ ਨੇ ਬਖਸ਼ ਕੀਤੇ ਹਨ, ਭਗਤ ਰਸਨਾ ਤੋਂ ਉਚਾਰਨ ਕੀਤਾ ਹੋਇਆ, ਹੁਕਮ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਸਤਿਗੁਰੂ ਸਾਹਿਬ ਦੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਵਿਛੜੀ ਆਤਮਾ ਨੂੰ ਬਖਸ਼ ਕੇ ਕਲਿਆਣਤਾ ਬਖਸ਼ਣ, ਪਿੱਛੇ ਪਰਿਵਾਰ ਨੂੰ, ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੋ ਇਸ ਵੇਲੇ ਬੇਅੰਤ ਸੰਗਤਾਂ ਨੇ ਉਹਨਾਂ ਦੀ ਯਾਦ ਵਿੱਚ ਹਾਜ਼ਰੀ ਭਰੀ ਹੈ, ਸਭ ਸੰਗਤਾਂ ਦੀ ਸਤਿਗੁਰੂ ਸਾਹਿਬ ਜੀ ਦਰ ਹਾਜ਼ਰੀ ਪ੍ਰਵਾਨ ਕਰਨ। ਪਰਿਵਾਰ ਵੱਲੋਂ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ, ਨਾਲ ਨਾਲ ਕੁਝ ਸਮੇਂ ਵਾਸਤੇ ਵਾਹਿਗੁਰੂ ਮੰਤਰ ਦੇ ਜਾਪ ਕਰੀਏ, ਕਿਉਂਕਿ ਹੁਣ ਸ੍ਰੀ ਰਹਿਰਾਜ ਸਾਹਿਬ ਜੀਆਂ ਦੇ ਪਾਠ ਆਰੰਭ ਹੋਣੇ ਹਨ। ਸੋ ਆਪ ਕਈ ਸੰਗਤਾਂ ਸਿੱਧੇ ਉੱਥੋਂ ਗੁਰੂ ਘਰ ਆਏ ਹੋ, ਜਿਨ੍ਹਾਂ ਸੰਗਤਾਂ ਨੇ ਅੱਜ ਤੱਕ ਲੰਗਰ ਨਹੀਂ ਛਕਿਆ, ਸੋ ਪਰਿਵਾਰ ਵੱਲੋਂ ਬੇਨਤੀ, ਆਪ ਜੀਆਂ ਨੇ ਲੰਗਰ ਗੁਰੂ ਘਰ ਛੱਕ ਕੇ ਜਾਣਾ ਜੀ।

0: ਇਹਦੇ ਫੁੱਲ ਦੀ ਅਰਦਾਸ ਕੀਤੀ ਹੈ। ਸਵਾ ਚਾਰ ਵਜੇ ਇੱਥੇ ਬਿਠਾ ਰਿਹਾ ਮੁੜ ਕੇ ਕੀਰਤਨ ਲਾ ਕੇ ਮੈਂ ਚਲਾਈ ਮੈਂ ਆਉਣਾ ਇੱਥੇ
1: ਵਾਹਿਗੁਰੂ ਸਾਹਿਬ ਜੀ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ

ਕਰਕੇ ਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਬਾਮਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉਂ ਕਹੀਐ।

ਸਾਰੇ ਗਾਵਣ ਤੁਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਣ ਤੁਦਨੋ ਇੰਦਰ ਇੰਦਰਾਸਨ ਬੈਠੇ

ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ।

ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਸਹਿ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ।

ਦਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾ ਸਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਸ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ

ਆਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਇਹ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੋਸਾ

ਵਖਾਣਾ ਜੋ ਸੇਵੈ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਪਏ

ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ

ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਾਇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜਤ ਭਾਵੈ ਸੋਈ ਤੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਓ ਸਭ

ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ।

ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ।

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹਾਦ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਬੈ ਤੁਮ ਕਾਵੋ ਆਪ ਹਾਦ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ

ਪਾਏ ਕਰ ਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਂਦ ਜਸ਼ਨ ਉਪਜਾਇਓ।

ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾ ਜਾਨ ਕਰ ਕਿਰਪਾ ਕਰਹ ਬਹੇ ਹਾਰ ਪਰਾਮਿਆਨ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾ ਜਾਂਦਾ ਹਾਥ ਉਬਾਰੋ ਹਮਰੇ ਸਬੈਰੀਅਨ ਸੰਘਾਰੋ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਧਨਾਨਾ ਕ੍ਰਿਸ਼ਨ ਜਥਾ ਮਚਰਤ੍ਰ ਉਚਾਰੋ ਚੂਕੋਏ ਕਬ ਲਿਹੋ ਸੁਧਾਰੋ ਕਬਿਬਾ ਕਬਿਬਾਜ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹੇ ਹੋ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜੰਦੂਈ ਏਕ ਹੈ ਬਿਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਕਬਿਬਾਜ ਦੋਹਰਾ ਠਾਠ ਭਇਓ ਮੈਂ ਜੋਰ ਕਰ ਭਜਨ ਕਹਾਂ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤੁੜ ਧਿਆ ਹੈ ਸੰਤ

ਬਿਸ਼ਨ ਭਗਤ ਕੀ ਇਹ ਫਲ ਹੋਈ, ਆਦਿ ਵਿਆਦ ਸ਼ਬ ਸਕੇ ਨਾ ਕੋਈ, ਸੰਮਤ ਸਤਰਾ ਸਹਿਸ ਪਚਾਵਨ, ਹਾੜ ਵਧੀ ਪ੍ਰਥਮ ਸੁਖਦਾਵਨ, ਤੁਹਾ ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਭਰੀ ਲਉ ਲਿਓ ਸੁਧਾਰਾ ਦੋਹਰਾ, ਨੇਤਰ ਤੁੰਕੇ ਚਰਨ ਤਾਰ, ਸਦਰਵ ਤੀਰਥ ਰੰਗ, ਸ੍ਰੀ ਭਗਵਤ ਪੂਰਨ ਕੀਓ, ਰਘਬਰ ਕਥਾ ਪ੍ਰਸੰਗ ਦੋਹਰਾ, ਸਾਧ ਅਸਾਧ ਜਾਨੋ ਨਹੀਂ, ਬਾਤ ਸੁਬਾਦ ਵਿਵਾਦ, ਗ੍ਰੰਥ ਸਗਲ ਪੂਰਨ ਕੀਓ, ਭਗਵਤ ਕਿਰਪਾ ਪ੍ਰਸਾਦ ਸਵਈਆ, ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕਉ ਆਂਖ ਤਰੇ, ਨਹੀਂ ਆਨਿਓ ਰਾਮ ਰਹੀਮ ਪੁਰਾਨ, ਗੁਰਾਨ ਅਨੇਕ ਹੈ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਗਹੇ, ਅਮੇਕ ਰਾ ਜਾਨਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ, ਦੋਹਰਾ ਸਗਲ ਦੁਆਰ ਕਉ ਛਾੜ ਕੈ

ਨਾ ਹੀ ਘਰ ਤੇਰਾ ਹੈ, ਘਰ ਤਾਂ ਤੇਰਾ ਹੈ, ਸਭ ਕੁਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਗਿਆ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੇ ਨਾਨਕ ਸੱਚੇ ਸਾਹਿਬ ਗਿਆ ਨਾ ਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਜ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖਮਨ ਆਏ ਵਸਿਆ, ਜਨੇਸ਼ਾ ਸਭ ਪੁਜਾਈਆਂ, ਸਦਾ ਗੁਰਬਾਨ ਕੀਤਾ ਗੁਰੂ ਬਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸਭਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੋ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਗਰਮ ਪਾਇਆ ਤੁਧ ਜਿਨ ਗਾਓ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਅਣਦ ਸੁਣੋ ਵਡ ਭਾਗੀ ਹਉ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਬ੍ਰਹ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣ ਤੇ ਪੁਨੀ।

ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰੂ ਨਾਉ ਸਤਿਗੁਰ ਸੇਤੀ ਰੱਤਿਆ ਦਰਗਾਹ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਧੇ ਜਗਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਭਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੁਆ ਆਪ ਦਇਆਲ ਮਨੋ ਨਾ ਵਿਸਾਰਿਅਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ ਸਾਕਤ ਨਿੰਦਕ ਦੁਸ਼ਕਿਨ ਮਾਹਿ ਬਿਦਾਰਿਅਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ

ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ।

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਠੇ ਸ਼ਬਦ ਹੁਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ ਤਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਨਾਬ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚਿਤਿਆਮਨ ਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਤਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਵਾਹ ਵਾਹ ਬਾਣੀ ਨਿਰੰਕਾਰ ਤਿਸ ਜੀਵੜ ਅਵਰ ਨ ਕੋਈ ਪੋਥੀ ਪਰਮੇਸ਼ਰ ਕਾ ਥਾਨ ਸਾਹ ਸੰਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਅੱਜ ਅੱਜ ਸੰਪੂਰਨਤਾ ਦਿਵਸ ਦੀਆਂ ਖੁਸ਼ੀਆਂ ਸਤਿਗੁਰੂ ਆਪ ਜੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਸਤਿਵਾਨਾਂ ਦੀ ਰਮਤਾ ਵਿਸ਼ਾ ਆਪ ਜੀ ਪਿੱਤਰ ਬਾਣੀ ਸੋਦਰ ਦੇ ਪਾਠ ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫੀ ਬਖਸ਼ੋਗਾ ਵਾਸਤੇ ਸੁੱਤ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ ਜੀ ਸੰਗਤ ਦੀ ਹਾਜ਼ਰੀ ਤਿਲਬੜ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੁਰਦਾਤਾ ਬਖਸ਼ ਰਮੇਸ਼ ਸਿੰਘ ਤੰਦਰੁਸਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦੇ ਹਨ ਬੀਬੀ ਹੇਮਾ ਕੌਰ ਵੱਲੋਂ ਪੁਰਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਅਰਦਾਸ ਮਾਲਾ ਭੇਟ ਕਰਦੇ ਹਨ ਕਰਮਜੀਤ ਸਿੰਘ ਸ਼ਾਹੀ ਵੱਲੋਂ ਆਪਣੀ ਬੇਟੀ ਨਵਦੀਪ ਕੌਰ ਜਨਮ ਦੀ ਖੁਸ਼ੀ ਅਰਦਾਸ ਬੇਨਤੀ ਕਰਦੇ ਹਨ ਪਰਿਵਾਰਾਂ ਦੀ ਬੇਨਤੀਆਂ ਗੁਰਬਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰਦਾਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਬਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁਖਵਾਕ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਅਸੀਂ ਜੁੜ ਬੈਠੀ ਸਾਧ ਸੰਗਤ ਜੀ ਭਾਗੇ ਹੋ ਆਪ ਜੀ ਸੰਤ ਮਨ ਹਾਜ਼ਰੀ ਭਰ ਆਪ ਜੀ ਨੇ ਸੋਧ ਲਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਕਮ ਸਰਮ ਕੀਤੇ ਹਨ ਆਹੁਣ ਕੀਰਤਨ ਰਮ ਦਾ ਹੁਣ ਜਹਾਜ ਜੀ ਦੇ ਵਿਸ਼ੇਸ਼ ਦੀਵਾਨ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪੂਰਨਤਾ ਦਿਵਸ ਹੈ ਅਤੇ ਪਰਸੋਂ ਮੰਗਲਵਾਰ ਵਾਲੇ ਮਹਾਰਾਜ ਜੀ ਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਅੱਜ ਸ਼ਾਮ ਨੂੰ 5 ਵਜੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਹਨ ਗੁਰਦੁਆਰਾ ਸਾਹਿਬ ਸੰਗਤਾਂ ਵੱਲੋਂ ਸੇਵਾਦਾਰਾਂ ਵੱਲੋਂ ਅਤੇ ਮੰਗਲਵਾਰ ਸ਼ਾਮ ਨੂੰ 5 ਵਜੇ ਸੰਪੂਰਨਤਾ ਹੋਣਗੇ ਉਪਰੰਤ ਕੀਰਤਨ ਦਰਬਾਰ ਸਜਣਗੇ ਹਾਜ਼ਰੀ ਭਰਨੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਤਨੀ ਸੇਵਾ ਪ੍ਰਵਾਨ ਕਰਨ ਜੀ ਕੀਰਤਨ ਕਰਦਾ ਬੁੱਲਾਂ ਦੀ ਮਾਫ਼ੀ ਬਖਸ਼ਣ ਭਾਈ ਗੁਰਮੇਲ ਸਿੰਘ ਜੀ ਆਪ ਜੀ ਨੂੰ 7:30 ਤੱਕ ਕਥਾ ਰਾਹੀਂ ਜੋੜਨਗੇ, ਉਪਰੰਤ ਹਰ ਐਤਵਾਰ ਦੀ ਤਰ੍ਹਾਂ ਅੱਜ ਵਿਸ਼ੇਸ਼ ਤੌਰ 'ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦੇ ਸਾਹਿਬ ਦੇ ਸੰਬੰਧ ਪ੍ਰਵਾਨ ਸਜਣਗੇ, ਸਿਮਰਨ ਹੋਣਗੇ 7:30 ਤੋਂ ਆਪ ਜੀ ਨੇ ਹਾਜ਼ਰੀ ਭੇਜਿਆ ਜਾਣ ਭਾਈ ਸਾਹਿਬ।

ਇਤਨੀ ਸੇਵਾ ਪ੍ਰਵਾਨ ਕਰਨ ਜੀ, ਕੀਰਤਨ ਕਰਦੇ ਹਾਂ, ਬੁੱਲਾ ਦੀ ਮਾਫ਼ੀ ਬਖਸ਼ਣਿਆ ਹੋਣ, ਸਿਮਰਨ ਜੁੜਨਾ ਕਰੋ ਜੀ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਹਨ, ਅਤੇ ਪਰਸੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ। ਸ਼ਾਮ ਦੇ ਦੀਵਾਨ ਵਿਸ਼ੇਸ਼ ਸਜਣਗੇ ਆਪ ਜੀ ਨੇ ਹਾਜ਼ਰੀ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਤੁਹਾਡੇ ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰਨੋ ਨਿਆਵੇ ਧਾਏ ਸਭ ਥਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਿਉਣਾ ਜੀ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੇ ਨੇ ਧਰਮੇ ਸੀ ਦਿੱਤੇ ਬੰਧ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਥਿਆ ਰਿਆਇ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਓ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਦੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਦੇ ਖੁੱਲੇ ਦਰਸ਼ਨ ਦੇਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨੇਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਕਰਨ ਚਰਨ ਕਵਲਾਂ ਪਾਸ ਅਰਦਾਸ ਬੇਨਤੀ ਜੋਧ ਰਿਹਾ ਗੁਰੂ ਪਾਤਸ਼ਾਹ ਜੀ ਆਪ ਦੀਆਂ ਪਿਆਰੀਆਂ ਸੰਗਤਾਂ ਨੇ ਗੁਰੂ ਪਾਤਸ਼ਾਹ ਜੀ ਆਪ ਦੀ ਕਿਰਪਾ ਸਦਕਾ ਸੰਧਿਆ ਵੇਲੇ ਦੇ ਦੀਵਾਨ ਸਜਾਏ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ ਸਿਮਰਨ ਹੋਇਆ ਗੁਰੂ ਪਾਤਸ਼ਾਹ ਸੇਵਾ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਅੱਗੇ ਤੋਂ ਇੱਕ ਮਨ ਇੱਕ ਚਿੱਤ ਬੰਦਗੀ ਸ਼ੁੱਧ ਤੇ ਸਪਸ਼ਟ ਬਾਣੀ ਪੜਨ ਦੀ ਸਮਰੱਥ ਬਖਸ਼ਣਾ ਗੁਰਬਾਣੀ ਵਰਗਾ ਜੀਵਨ ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਾਰੀ ਸੰਗਤ ਨੂੰ ਸੰਪੂਰਨ ਦੇ ਰੋਗਤਾ ਦੀ ਦਾਤ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਬਾਣੀ ਬਾਣੇ ਨਾਲ ਬਣ ਆਵੇ ਸਵਾਸਾਂ ਕਿਸੇ ਨਾਲ ਸਿੱਖੀ ਬਖਸ਼ੋ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ੋ ਵਾਹਿਗੁਰੂ ਜੀ ਆਪ ਦੇ ਦਰ ਕਰਦੇ ਪ੍ਰੀਤਵਾਨ ਸਰਦਾਰ ਮਨਜੋਤ ਸਿੰਘ ਵੱਲੋਂ ਸ਼ੁਕਰਾਨਾ ਚੜ੍ਹਦੀ ਕਲਾ ਤੰਦਰੁਸਤੀ ਦੇ ਰੋਗਤਾ ਦੀ ਅਰਦਾਸ ਹੈ ਗੁਰੂ ਪਾਤਸ਼ਾਹ ਜੀਓ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਗੁਰੂ ਪਾਤਸ਼ਾਹ ਜੀਓ ਆਪ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਸੰਗਤ ਵੱਲੋਂ ਗੁਰੂ ਪਾਤਸ਼ਾਹ ਦੀ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ ਸਾਹ ਸੰਗਤ ਦੇ ਰਸਨ ਲੈ ਕੇ ਹੋਵੇ ਜੋ ਛਕੇ ਤੇਰਾ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ ਗੁਰੂ ਪਾਤਸ਼ਾਹ ਜੀ ਇਸ ਵੇਲੇ ਗੁਰੂ ਪਾਤਸ਼ਾਹ ਜੀ ਸ਼ਬਦ ਗੁਰਬਾਣੀ ਕੀਰਤਨ ਜੀ ਕੀ ਅਰਦਾਸ ਸਿਮਰਨ ਦੀ ਅਰਦਾਸ ਗੁਰੂ ਪਾਤਸ਼ਾਹ ਜੀ ਛੇ ਪੜੇ ਆਨੰਦ ਸਾਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨਾ ਹਾਜ਼ਰੀ ਦਰ ਘਰ ਸੱਚਖੰਡ ਵਿਖੇ ਪ੍ਰਵਾਨ ਕਰਨੀ ਦਰੋਂ ਘਰੋਂ ਪਾਵਨ ਅਟਲ ਹੁਕਮਨਾਮੇ ਬਖਸ਼ ਕੇ ਇਸ ਵੇਲੇ ਸੁੱਖ ਆਸਣਾਂ ਦੀ ਸੇਵਾ ਬਖਸ਼ੋ ਗੁਰੂ ਪਾਤਸ਼ਾਹ ਜੀ ਭੁੱਲ ਚੁੱਕ ਦੀ ਖਿਮਾ ਬਖਸ਼ੋ ਸਹੀ ਪਿਆਰੇ ਜਨ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ।

ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸ ਤਾਰੇ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਵੈ ਗੋ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ, ਉਠਭਾਗੀ ਆਪ ਜੀ ਨੇ ਸੰਧਤ ਮਨਾ ਚ ਹਾਜ਼ਰ ਭਰਿਆ ਗੁਰੂ ਸਾਹਿਬ ਜੀ ਕਿਰਪਾ ਕਰਨ, ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰੂ ਸਿੱਖੀ ਜੀਵਨ ਆਮਦਾਨ ਬਖਸ਼ਣ। ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਹਨ ਅਤੇ ਆਉਣ ਵਾਲੇ ਮੰਗਲਵਾਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ। ਇਸ ਸੰਬੰਧ ਸ਼ਾਮ ਦੇ ਦੀਵਾਨ ਸੱਜਣੇ ਹਨ, ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਕ ਗਿਰਦ ਹਮਾਰੇ। ਰਾਮ ਨਾਮ ਲਗਾ ਜਮ ਲਜਾਏ ਕਰ ਪਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਨਾਸੀ, ਤਾ ਕੀ ਸੇਵ ਨ ਬਿਰਥੀ ਜਾਸੀ। ਅਨਹਦ ਕਰੇ ਤੇਰੇ ਦਾਸਾ, ਚ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਓ ਨ ਲੱਗਈ ਪਾਰ, ਬ੍ਰਹਮ ਸਰਨਾਈ ਚੌਗਿਰਦ ਹਮਾਰੇ। ਰਾਮਕਾਰ ਦੁੱਖ ਲੱਗੇ ਨ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਨਤ ਬਣਾਈ। ਰਾਮ ਨਾਮ ਔਖਾ ਦੀਆ, ਏਕਾ ਲਿਵਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾ, ਸਭਿਆਦ ਮਿਟਾਈ ਕਹੁ ਨਾਨਕ ਕਿਰਪਾ ਭਈ, ਪ੍ਰਭ ਪਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹਉ ਨਾ ਤੂੰ ਨੈ ਛੁੱਟੈ, ਨਿਕਟ ਨਾ ਜਾਹਿਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮੈਂ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ, ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵੋ ਸੋਹਿਲਾ, ਸਿਵਰਿਹੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਆਰੀ ਜਿਤ ਸੋਹਿਲੇ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਮਨ ਸੁਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ। ਦੇਹੋ ਸੱਜਣ ਅਸੀਸੜੀਆਂ, ਚਿਉਂ ਹੋ ਐਸਾ ਹਿਬ ਸਿਉਂ ਮੇਲ। ਕਰ ਕਰੇ ਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਕੜੀਆਂ ਪਹਿਰਾਂ, ਤਿੱਥੀ ਵਾਰੀ ਮਾਹੁਆ। ਸੂਰਜ ਕੁਰਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾ ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚਾਂਦੀ ਪਕ ਬਣੇ, ਤਾਰਿਕਾ ਮੰਡਲ ਚਨਕ ਮੋਤੀ। ਧੂਪ ਮਲ ਆਨ ਲਓ ਪਵਨ ਚਵਰੋ, ਕਰੈ ਸਗਲ ਬਨਰਾਏ ਫੂਲ ਅੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ, ਤੋਏ ਕਉ ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਵਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੈ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅੰਦਨੋ, ਮੋਹੇ ਆਹੇ ਪਿਆਸਾ। ਕਿਰਪਾ ਜਲ ਦੇ ਹੇ ਨਾਨਕ ਸਾਰੰਕੋ, ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਭਉ ਪਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਲਿਵ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵਡਾਹੇ, ਕਰ ਡੰਡੌਤ ਪੁਨ ਵਡਾਹੇ ਰਹਾਉ। ਸਾਕਤ ਹਰ ਸਾਧਨੇ ਜਾਣਿਆ, ਤਿਨੇ ਅੰਤਰ ਹਉ ਮੈਂ ਕੰਡਾਹੇ। ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾਹੇ। ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਪਵ ਖੰਡਾਹੇ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਨਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਯਹਾਂ ਖਾੜ ਚਲੋ ਹਰਲਾਹਾ, ਆਗੈ ਬਸਨ ਸੁਹੇਲਾ, ਔਤ ਘਟੈ ਦਿਨ ਸਰੈਨਾਰੇ, ਮਨ ਗੁਰ ਮਿਲਕਾ ਸਵਾਰੇ, ਰਹਾਓ ਇਹੋ ਸੰਸਾਰ।

ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru.

I Guru. I Guru. I Guru. I Guru. I Guru. I Guru. I Guru. I Guru. I Guru.

guru, ah, guru, ah, guru, ah, guru, ah, guru, ah, guru.

गुरुर् गुरुर् नमः गुरुर् गुरुर् गुरुर् नमः।

Ah,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Guru, Guru.

Guru.

हाँ

Ah, Guru. Ah, Guru. Ah, Guru. Ah.

Guru, Guru.

ਟੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾ ਹਿਨ ਨਿਰਮਲ ਕਰਨੀ, ਸਾਧ ਸੰਗਤ ਕੇ ਅੰਚਲ ਲਾਭ, ਬਿਖਮ ਨਦੀ ਜਾਏ ਤਰਣੀ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੁਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਤਰਸ ਕਰਕੇ ਪ੍ਰਕਾਸ਼ ਦੀ ਸੇਵਾ ਲਈ ਹੁਕਮ ਬਖਸ਼ਿਸ਼ ਕੀਤੇ। ਹੁਕਮ ਅੱਜ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 691 692। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਪਦੇ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ।

ਜਿਸ ਦਿਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਦਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਦਾ ਕਾ ਮਿਟੇ ਅਭਿਮਾਨ।

ਨਾ ਕਰਮ ਕਰ ਤੋਇ ਨਹਿ ਕਰਮ ਤਿਸ ਬੈਸਨੁ ਕਾ ਨਿਰਮਲ ਧਰਮ ਕਾਹੁ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮੰਤਨ ਅੰਤਰ ਸਿਮਰਨ ਗੋਪਾਲ ਸਭੇ ਉਪਰ ਹੋਵਤ ਕਿਰਪਾਲ ਆਪ ਦ੍ਰਿੜ ਅਭਰਾ ਨਾਮ ਜਪਾਵੈ ਨਾਨਕੋ ਬੈਸਨੁ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਤੁਸਕਾ ਸੰਗ ਮੰਤੈ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਰ ਸੰਗ ਪਾਪਾ ਮਲਖ ਹੋਵੇ ਤਿਸ ਭਗਵਤੀ ਕੀ ਮਤਿ ਉੱਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤ ਨੀਤ ਮਨ ਤਨਿ ਅਰਪੈ ਵਿਸਨ ਪਰੀਤ

ਜਾਵੇ ਜੋਤਿ ਪਾਵੇ ਸੋਈ ਹੋਏ ਨਾਨਕ ਤੋ ਜਾਵਨ ਕੋਇ ਕਬੂ ਸਾਸੰਗਤਿ ਹੋ ਪਾਵੇ ਉਸ ਸਥਾਨ ਤੇ ਬੋ ਨ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਬਿਨਾਸ ਮੰਤਨ ਨਾਮ ਰਤੇ ਇਕ ਰੰਗ ਸਦਾ ਵਸੈ ਪਾਰ ਬ੍ਰਹਮ ਕੈ ਸੰਗ

ਨਹੀਂ ਕੀਮਤ ਆਪੇ ਪਾਈ ਸਭ ਕਰ ਤਿਸਕੇ ਹੋ ਤਿਸਕੇ ਠਾਉਂ ਜਪ ਤਪ ਜੀਵੈ ਨਾਨਕ ਕਰ ਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ

ਯੋਗ ਆਦਿ ਸਚ ਜੁਗ ਆਦਿ ਸਚ ਹੈ ਭੇ ਸਚ ਨਾਨਕ ਹੋਸੀ ਭੇ ਸਚ ਅਸਪਰੀ ਚਰਨ ਸਤ ਸਤ ਪਰਸਨਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਭ ਇਕ ਨਾਰ ਨਾਮ ਸਤ ਸਤਿਆਵਨਹਾਰ

ਤਪਤ ਮੈਂ ਠਾਂਡ ਵਰਤਾਏ ਆਨੰਦ ਵਿਆਹ ਦੁੱਖ ਨਾਠੇ ਪਾਏ ਜਨਮਨ ਕੇ ਮਿਟਿਆ ਦੇ ਸਾਧੂ ਕੇ ਪੂਰਨ ਉਪਦੇਸੇ ਭਉ ਸੁਖਾ ਨਿਰਭੋਏ ਬਸੇ ਸਗਲ ਵਿਆਹ ਮੰਤੈ ਖੈ ਨਸੈ ਜਿਸ ਕਾ ਸਾਧਨ ਕਿਰਪਾ ਧਾਰੇ ਸਾਹ ਸੰਗਮ ਨਾਮ ਮੁਰਾਰੀ ਤਿਤ ਪਾਏ।

ਜੋ ਜਨ ਤਸਦਾ ਸੁਖ ਹੋਇਆ ਮਲਾਇ ਲੈ ਪ੍ਰਭ ਸੋਇਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾਇਆ ਸੁਆਓ ਜਨ ਕੈ ਸੰਗਤ ਦਿਆ ਬੈਨਾਓ

ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੈ ਤੁੱਟੈ ਪਾਲ

ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁੱਝੈ

ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਇ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ,

ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਹੈ ਦੁਖ ਪਾਪ ਕਾ ਨਾਸ ਸੁਣਿਆ ਹੈ ਈਸਰ ਬਰਮਾ ਇੰਦ ਸੁਣਿਆ ਹੈ ਮੁਖ ਸਾਲਾ ਹਨੁਮੰਦ ਸੁਣਿਆ ਹੈ ਜੋਗ ਜੁਗਤ ਤਨ ਭੇਦ ਸੁਣਿਆ ਹੈ ਸਾਸਤ ਸਿਮ੍ਰਿਤ ਵੇਦ

ਕੋਈ ਮੰਨੇ ਮਾਰਗ ਠਾਗ ਨ ਪਾਏ, ਮੰਨੇ ਪਾਸਿਓ ਪ੍ਰਗਟ ਜਾਏ, ਮੰਨੇ ਬਾਗ ਨ ਚੈਲੈ ਪੰਥ, ਮੰਨੇ ਧਰਮ ਸੇਤੀ ਸੰਬੰਧ।

ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ

ਵਾਰ ਜੋ ਤੁਦ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂ

ਸੋ ਕਰਕੇ ਹਾਜਤ ਵਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਨ ਹਾਰੇ ਕੇਤੇ ਰਾਗ ਪਰਿ ਸਿਉ ਕਹੀ ਅਣਕੇਤੇ ਗਾਵਨ ਹਾਰੇ।

നമോ സർവകാലേ നമോ സർവദ്യാലേ നമോ സർവരൂപേ നമോ സർവഭൂപേ

ਅਦਭੁਤ ਹੈ, ਪਰਨ ਹੈ, ਅਗੰਜ ਹੈ, ਅਭੰਜ ਹੈ, ਅਚੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਧੰਧ ਹੈ, ਅਬੰਧ ਹੈ, ਨਿਰਬੂਝ ਹੈ, ਅਸੂਝ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ।

ਕੰਮ ਭਜੰਗ ਪ੍ਰਿਆਤ ਛੰਦ ਭਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸ

ਧਿਆਵਹਿ ਜਾਂ ਤਦ ਭਾਵ ਹੈ ਗੁਰਮੁਖ ਜਿਨ੍ਹਾਂ ਬੁਝਾਵਹਿ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵਹਿ। ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵਹਿ। ਆਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇ ਮੱਤੇ, ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਸਭ ਦੀ ਦਰ ਹਾਜ਼ਰੀ ਕੁਰਬਾਨ ਕਰਨ। ਸਵਾਬ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਪਾਈ ਸੁਖਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਸੋ ਸਮੂਹ ਸੰਗਤਾਂ ਵੱਲੋਂ, ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਦੇ ਜਥੇ ਨੂੰ ਜੀ ਆਇਆਂ। ਸੋ ਆਪ ਸੰਗਤਾਂ ਦੀ ਇੱਕ ਮਹੀਨੇ ਵਾਸਤੇ ਸੇਵਾ ਕਰਨਗੇ ਕੀਰਤਨ ਦੀ। ਸਭ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਕੱਲ੍ਹ ਨੂੰ ਜੋ ਜੁਗੋ ਜੁਗ ਅਟਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੇ ਪਹਿਲੇ ਪ੍ਰਕਾਸ਼ ਦਿਹਾੜੇ ਗੁਰੂ ਘਰ ਵਿਖੇ ਮਨਾਏ ਜਾਣੇ ਹਨ। ਸੋ ਸ੍ਰੀ ਖੰਡਪਾ ਸਾਹਿਬ ਆਰੰਭ ਹਨ, ਜਿਹਨਾਂ ਦੀਆਂ ਸੰਪੂਰਨਤਾਵਾਂ ਸ਼ਾਮ ਨੂੰ ਹੋਣਗੀਆਂ, ਫਿਰ ਵਿਸ਼ੇਸ਼ ਦੀਵਾਨ ਸਜਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ

ਕੋੜੀ ਨਦਰ ਭੇਜੇ ਆਪਣੀ ਜਾਣ ਦੇ ਲਈ ਸਤਿਗੁਰ ਪਾਇਆ ਇਹ ਜੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵੱਡਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ

ਲੱਗ ਫਿਰ ਸਿਰ ਉਡਰਾਵਾ ਝੱਟ ਪਾਏ ਵੇਖੇ ਲੋਕ ਹੱਸੇ ਘਰ ਜਾਏ ਰੋਟੀਆਂ ਕਰਨ ਪੂਰੇ ਤਾਲ ਆਪ ਸਾੜੇ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਾਉਣ ਗਾਉਣ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾਂ

0: ਵੀ ਤੂੰ ਜਿਸ ਤੋਂ ਸੱਚ ਵਰਤਾਇਆ ਜਿਸ ਤੋਂ ਦੇ ਸੱਚ ਤਾਂ ਤਿੰਨੀ ਸੱਚ
1: ਜੇ ਤੂੰ ਦੇ ਤਾਂ ਸੱਚ ਕਮਾਇਆ ਸਤਿਗੁਰੂ ਨੇ ਸੱਚ ਪਾਇਆ।

0: ਕਰਤੇ ਗੀਆਂ ਬਾਤਾਂ ਜੋ ਕਿਛ ਕਰਨਾ ਸੋ ਕਰੇ ਮਹਲਾ ਦੂਜਾ
1: ਯੋਗ ਸ਼ਬਦੰ ਗਿਆਨ ਸ਼ਬਦੰ ਬੇ ਸ਼ਬਦੰ ਬ੍ਰਾਹਮਣ ਕਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਸਰਬ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣੇ ਪੇ

ਪ੍ਰਣ ਵਿਖਾਇਆ, ਸਭ ਕੋ ਆਖੇ ਪਾਏ, ਹੋਏ ਪ੍ਰਾਣਾ ਛੁੱਟੀਆ ਵੀ ਫਿਰ ਪਾਈਏ, ਹੋਰ ਨਾਨਕ ਤਗਨਤ ਤਈ ਜੇ ਤੱਕ ਹੋਵੇ ਜੋ ਮਹਲਾ ਪਹਿਲਾ, ਨਾ ਮੰਨਿਆ ਪੱਤੂ ਬਜਾਏ ਸਾਲਾ ਹਿੱਸਾ ਸੁੰਦਰ ਕੇ ਅੰਦਰ ਪਾਈਏ, ਤਗਨਾ ਤੂੜ ਸਬੂਤ ਮਹਲਾ ਪਹਿਲਾ, ਤਗਨਾ ਅੰਦਰੀ ਤਗਨਾ ਨਾਰੀ ਭਾਗੇ ਤੁਪੇ ਦਾੜੀ, ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ, ਤਗਨਾ ਕਿਵੇਂ ਤੱਗਾ ਪੇਵਤੈ ਵਟ ਧਾਗੇ ਵਰਾ ਘੱਥੈ ਲੈ ਭਾੜ ਕਰੇ ਵੀ ਆਹ ਕਣਕਾ ਗਲ ਦੱਸੇ ਰਾਹ ਸੋ ਵੇਖੋ ਲੋਕਾਂ ਵਿਡਾਂ ਮਨ ਅੰਧਾ ਨਾ ਸੁਜਾਣ ਪੌੜੀ ਸਾਹਿਬ ਹੋਏ ਦਇਆ।

0: ਕੋਈ ਗਵੇ ਰਾਗੀ ਦਾਦੀ ਬੇਦੀ ਭਾਂਤ ਕਰ ਨਹੀਂ ਹਰ ਹਰ ਭੀਜਿਆ ਰਾਮ ਰਾਜੇ ਜਨਮ ਤੱਕ ਪ੍ਰਕਾਰ ਹੈ ਤਿੰਨਾ ਰੋਏ ਕਿਆ ਕੀਜੈ ਹਰ ਕਰਤਾ ਸਭ ਕੇ ਜਾਣ ਦਾ ਸਿਰ ਰੋਗ ਅਰਦੀ ਜਜਨਾ ਨਾਨਕ ਗੁਰਮੁਖ ਹਿੰਦਾ ਸ਼ੁੱਧ ਹੈ ਹਰ ਭਗਤ ਹਰਲੀ ਜੈ
1: ਮਹਲਾ ਪਹਿਲਾ ਗਊ ਬ੍ਰਹਮ ਗੋਬਰ ਲਾਵ ਗੋਬਰ ਤਰਨਾ ਜਾਏ ਧੋਤੀ ਟਿਕਾ ਦਾ ਜੰਮਾ ਲਈ ਧਾਨ ਹਮੇਸ਼ਾ ਖਾਈ ਅੰਦਰ ਪੂਜਾ ਬੜੇ ਕਿਤੇ ਬਸ ਤੁਰਕਾ।

0: ਪੈਂਦਾ।
1: ਮਨ ਕਾ ਸੁਤ ਲੋਭ ਹੈ ਜੇ ਵਾ ਸੁਤ ਕੂੜ ਅੱਖੀ ਸੁਤ ਵੇਖਣਾ ਪਰਤ ਰਹਿ ਪਰਤਨ ਰੂਪ ਕੰਨੀ ਸੁਤ ਕੰਨ ਪਹਿਲਾ ਇਤਬਾਰੀ ਖਾਏ ਨਾਨਕ ਸਾਧਵੀ ਬਦ ਜਮ ਪਰ ਜਾਏ ਮਹਲਾ ਪਹਿਲਾ
0: ਸਭ ਸੁਤ ਕੇ ਪਰਮ।

0: ਨਾਨੇ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆ, ਅੰਦਰ ਫੈਲ ਅੜਸਰ ਤੀਰਥ ਜੇ ਨਾ ਰਹਿ ਉਤਰੈ ਨਾ ਹੀ ਮੈਲ। ਜਿਨ ਪਟ ਅੰਦਰ ਬਾਹਰ ਗੁਜ਼ਰਦੇ ਭਲੇ ਸੰਸਾਰ, ਤੇਰੇ ਹੋ ਲਗਾ ਰੱਬ ਸਤੀ ਦੇਖਣੇ ਵਿਚਾਰ ਰੰਗ ਸੈਰ।

0: ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਅੰਮ੍ਰਿਤ ਵੇਲੇ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰ ਰਹੇ ਸੋ, ਆਸਾ ਕੀ ਵਾਰ ਦੇ ਕੀਰਤਨ ਕਰਵਾ ਰਹੇ ਸਨ ਆਪ ਜੀ ਨੂੰ ਸਰਵਣ। ਭਾਈ ਸਾਹਿਬ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਤਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਅੰਮ੍ਰਿਤ ਵੇਲੇ ਆਏ ਮੁੱਖ ਵਾਕ ਦੀ ਆਪ ਜੀ ਨੂੰ ਵਿਚਾਰ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਕਥਾਵਾਚਕ। ਤਿਨ੍ਹਾਂ ਪਾਸੋਂ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਫਰੀਮਾਉਂਟ ਵਿਖੇ ਆਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਾਉਣਗੇ ਜੀ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਕਥਾਵਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਦੇ ਧਿਆਨੇ ਕੱਲ੍ਹ ਸ਼ਾਮ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਪ੍ਰਾਰੰਭ ਹੋਏ ਹਨ, ਜਿਨ੍ਹਾਂ ਦੇ ਕੱਲ੍ਹ ਸ਼ਾਮੀ 4 ਵਜੇ ਭੋਗ ਪੈਣਗੇ। ਉਪਰੰਤ ਕੀਰਤਨ, ਫਿਰ ਰਹਿ ਰਾਸ ਅਤੇ ਰਾਤ ਦੇਰ ਰਾਤ ਤੱਕ ਇਸੇ ਤਰ੍ਹਾਂ ਕੀਰਤਨ ਦਰਬਾਰ ਸਜੇ ਰਹਿਣਗੇ। ਸੋ ਆਪ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰ ਕੇ ਮਨੁੱਖਾ ਦੇਹੀ ਦਾ ਅਸਲੀ ਲਾਹਾ ਲਓ ਜੀ। ਭਈ ਪ੍ਰਾਪਤ ਮਾਨੁਖ ਦੇਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਸੋ ਆਓ ਅੱਜ ਮੁੱਖ ਵਾਕ ਦੀ ਕਥਾ ਸਰਵਣ ਕਰਦੇ ਹਾਂ ਜੀ। ਕਥਾ ਆਪ ਜੀ ਨੂੰ ਸਰਵਣ ਕਰਵਾ ਰਹੇ ਹਨ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਸਤਿਗੁਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਜੋ ਗੁਰੂ ਕਿਰਪਾ ਸਦਕਾ ਗੁਰੂ ਤਰਸ ਸਦਕਾ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਦੀ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਬਹੁਤ ਹੀ ਪਿਆਰ ਦੇ ਨਾਲ ਗੁਰੂ ਘਰ ਦੇ ਸਤਿਕਾਰਤ ਕੀਰਤਨੀਆਂ ਪਾਸੋਂ ਆਪ ਜੀਆਂ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਆਸਾ ਕੀ ਵਾਰ ਦਾ ਕੀਰਤਨ ਸਰਵਨ ਕੀਤਾ ਹੈ। ਆਓ ਇਸ ਤੋਂ ਉਪਰੰਤ ਜੋ ਅੱਜ ਪਾਵਨ ਅਸਥਾਨਾਂ 'ਤੇ ਸਤਿਗੁਰੂ ਜੀਆਂ ਨੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦੇ ਇਲਾਹੀ ਦਰਗਾਹੀ ਰੱਬੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਹਨਾਂ ਦੀ ਵਿਚਾਰ ਦਾ ਸਮਾਂ ਹੋਇਆ ਹੈ। ਅੱਜ ਦਾ ਪਾਵਨ ਸ੍ਰੀ ਮੁੱਖ ਵਾਕ ਧਨਾਸਰੀ ਰਾਗ ਅੰਦਰ ਭਗਤ ਕਬੀਰ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਗਿਆ। ਸਤਿਗੁਰੂ ਜੀ ਦੇ ਪਾਵਨ ਅੰਗ 691 ਉੱਪਰ ਸੁਭਾਇਮਾਨ ਇਸ ਪਾਵਨ ਸ਼ਬਦ ਦੀ ਆਪਾਂ ਵਿਚਾਰ ਕਰਨੀ ਹੈ। ਜੋ ਸ਼ਬਦ ਦਾ ਸੰਖੇਪ ਜਾਂ ਭਾਵ ਹੈ, ਜੋ ਮੂਲ ਭਾਵ ਹੈ, ਉਹ ਇਹ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜਿਸ ਦੀ ਬੇਅੰਤਤਾ, ਜਿਸ ਦੀ ਮਹਾਨਤਾ, ਜਿਸ ਦੀ ਸਮਰੱਥਾ ਨੂੰ ਦੁਨੀਆ ਦੀ ਕੋਈ ਵੀ ਸ਼ਕਤੀ ਬਿਆਨ ਨਹੀਂ ਕਰ ਸਕਦੀ, ਕਿਉਂਕਿ ਹਰ ਸ਼ਕਤੀ, ਹਰ ਪ੍ਰਾਣੀ ਉਸੇ ਤੋਂ ਬਣਿਆ ਹੈ, ਉਹਦੀ ਸ਼ਕਤੀ ਤੋਂ ਸਾਜਿਆ ਗਿਆ ਹੈ। ਇਸ ਕਰਕੇ ਕੋਈ ਵੀ ਸੰਸਾਰ ਦਾ, ਬ੍ਰਹਿਮੰਡ ਦਾ ਐਸਾ ਦੇਵੀ ਦੇਵਤਾ, ਐਸਾ ਮਨੁੱਖ, ਐਸਾ ਪ੍ਰਾਣੀ, ਐਸਾ ਜੀਵ ਨਹੀਂ ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਮਰਮ ਪਾ ਸਕੇ, ਭੇਦ ਪਾ ਸਕੇ। ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰ ਹਾਂ ਉਹ ਸਾਡੇ ਹਿਰਦੇ ਵਿੱਚ ਪ੍ਰੇਮ ਰੂਪ ਅੰਦਰ ਸਮਾ ਸਕਦਾ ਹੈ। ਅਸੀਂ ਉਹਦੇ ਅੰਦਰ ਅਭੇਦ ਹੋ ਸਕਦੇ ਹਾਂ, ਅਸੀਂ ਉਹਦਾ ਰੂਪ ਹੋ ਸਕਦੇ ਹਾਂ। ਅਤੇ ਉਹ ਜੁਗਤ, ਬਾਬਾ ਕਬੀਰ ਜੀ ਨੇ ਦੱਸੀ ਹੈ ਵੀ ਉਹ ਜੁਗਤ ਕੀ ਹੈ, ਉਹ ਜੁਗਤ ਇਹ ਹੈ ਵੀ ਜਦੋਂ ਕੋਈ ਸਤ ਸੰਗਤ ਵਿੱਚ ਬੈਠ ਕੇ ਉਹਦਾ ਸਿਫਤ ਕਰਦਾ ਹੈ, ਉਹਦੀ ਕੀਰਤੀ ਕਰਦਾ ਹੈ। ਸਤ ਸੰਗਤ ਉਹ ਥਾਂ ਹੈ, ਉਹ ਸਮੁੰਦਰ ਹੈ ਮਾਨੋ, ਜਿੱਥੇ ਜੀਵ ਆਤਮਾ ਰੂਪੀ ਨਦੀ ਸਮਾ ਜਾਂਦੀ, ਉਹਦਾ ਰੂਪ ਹੋ ਜਾਂਦੀ। ਉਹਦਾ ਅੰਤ ਪਾਣਾ ਵੱਖਰੀ ਵਾਰਤਾ ਹੈ, ਪਰ ਉਹਦਾ ਹੋ ਜਾਣਾ ਇਹ ਦੂਜੀ ਗੱਲ ਹੈ। ਬਾਣੀ ਦੇ ਅੰਦਰ ਉਹਦਾ ਹੋ ਜਾਣਾ, ਉਹਦੀ ਅਭੇਦਤਾ ਹਾਸਲ ਕਰ ਲੈਣੀ, ਇਸ ਗੱਲ ਵੱਲ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਹੈ। ਅਤੇ ਇਸ ਗੱਲ ਤੋਂ ਵਰਜਿਆ ਹੈ ਕਿ ਕਦੇ ਵੀ ਕੋਈ ਮਨੁੱਖ ਆਪਣੇ ਦਿਮਾਗ ਨਾਲ, ਆਪਣੀ ਸਿਆਣਪ ਨਾਲ, ਆਪਣੀ ਚਤੁਰਾਈ ਨਾਲ ਉਸ ਪਰਮਾਤਮਾ ਦਾ ਅੰਤ ਨਹੀਂ ਜਾਣ ਸਕਦਾ। ਅੱਜ ਭਗਤ ਜੀ ਨੇ ਇਹਦੇ ਵਿੱਚ ਮਹਾਨ ਲੋਕਾਂ ਦੇ ਜੋ ਸਤਿਕਾਰੀਆਂ ਜਾਂਦੀਆਂ ਸ਼ਖਸੀਅਤਾਂ ਸਨ ਹਿੰਦੁਸਤਾਨ ਦੀ ਧਰਤੀ 'ਤੇ, ਉਹਨਾਂ ਦਾ ਜ਼ਿਕਰ ਵੀ ਕੀਤਾ, ਪਰ ਸਭ ਹਾਰ ਗਏ, ਥੱਕ ਗਏ। ਭੇਦ ਨਹੀਂ ਕੋਈ ਪਾ ਸਕਦਾ, ਰੱਬ ਦਾ ਭਗਤ, ਪ੍ਰਭੂ ਦਾ ਪਿਆਰਾ ਉਹਨੂੰ ਆਪਣੇ ਹਿਰਦੇ ਵਿੱਚ ਪ੍ਰੇਮ ਨਾਲ ਹੀ ਵੱਸ ਕਰ ਸਕਦਾ। ਗੁਰੂ ਕਿਰਪਾ ਸਦਕਾ ਆਪਾਂ ਇਸ ਪਾਵਨ ਸ਼ਬਦ ਦੀ ਵਿਚਾਰ ਕਰਨੀ ਹੈ। ਆਓ ਵਿਚਾਰਾਂ ਦੀ ਰੰਭਤਾ ਤੋਂ ਪਹਿਲਾਂ ਰਸਨਾ ਪਵਿੱਤਰ ਕਰਦੇ ਹੋਏ, ਮਨ ਬਿਰਤੀਆਂ ਇਕਾਗਰ ਕਰਦੇ ਹੋਏ, ਪਿਆਰ ਸਹਿਤ ਉਚਾਰਨ

ਹੈ ਵਿਸ਼ਨੂੰ। ਜੇ ਕਿਤੇ ਅਸੀਂ ਸਨਾਤਨ ਧਰਮ ਦੀਆਂ ਕਲਾਕ੍ਰਿਤੀਆਂ ਵੇਖੀਏ ਜਾਂ ਉਹਨਾਂ ਦਾ ਇਤਿਹਾਸ ਦੇਖੀਏ ਤਾਂ ਜੋ ਵਿਸ਼ਨੂੰ ਦੀ ਆਕ੍ਰਿਤੀ ਹੈ ਜਾਂ ਵਿਸ਼ਨੂੰ ਦਾ ਸਰੂਪ ਬਣਾਇਆ, ਉਹ ਇਸ ਤਰ੍ਹਾਂ ਬਣਾਇਆ ਵੀ ਕੌਲ ਫੁੱਲ ਤੇ ਸਾਗਰ ਦੇ ਵਿੱਚ ਆਰਾਮ ਫਰਮਾ ਰਿਹਾ ਹੈ ਅਤੇ ਸਰਪ ਉਹਨੂੰ ਜਿਹੜਾ ਹੈ ਛਾਂ ਕਰ ਰਿਹਾ, ਉਹ ਸੇਕ ਨਾਗ ਹੈ ਜਿਹੜਾ ਉਹਨੂੰ ਛਾਂ ਕਰ ਰਿਹਾ। ਇਹ ਸੰਸਾਰ ਦੀ ਮਾਇਆ ਉਹਦਾ ਪਰਛਾਵਾਂ ਹੈ, ਇਹ ਜਗਤ ਸੰਸਾਰ ਅੰਦਰੋਂ ਵਿਦਿਆਮਾਨ ਹੈ, ਵਿਰਾਜਮਾਨ ਹੈ, ਇਹ ਪ੍ਰਤੀਕ ਹੈ, ਉਹ ਫੋਟੋ ਦਾ ਕਹਿ ਲਈ ਜਾਂ ਉਹ ਕਹਾਣੀ ਦਾ ਕਹਿ ਲਈ। ਤਾਂ ਭਗਤ ਕਬੀਰ ਜੀ ਨੇ ਉਹ ਪ੍ਰਤੀਬਿੰਬ ਵੀ ਵਰਤਿਆ ਹੈ, ਕਹਿੰਦੇ ਸੇਖ ਨਾਗ ਜਿਹੜਾ ਹਜ਼ਾਰਾਂ ਫਨਾਂ ਦਾ ਮਾਲਕ ਹੈ ਅਤੇ ਹਰ ਫਨ ਤੋਂ ਨਵਾਂ ਨਾਂ ਉਚਾਰਨ ਕਰਦਾ, ਹਰ ਵਾਰ ਨਵਾਂ ਨਾਂ ਉਚਾਰਦਾ ਪਰਮਾਤਮਾ ਦਾ ਭੇਦ ਪਾਉਣ ਲਈ, ਅੰਤ ਪਾਉਣ ਲਈ। ਪਰ ਬਾਬਾ ਜੀ ਕਹਿੰਦੇ ਤੇਰੋ ਮਰਮ ਨਾ ਜਾਣਾ, ਇਹ ਵਾਹਿਗੁਰੂ ਪਰਮਾਤਮਾ ਜੀ ਇਹਨਾਂ ਵਿੱਚੋਂ ਕਿਸੇ ਨੇ ਤੇਰਾ ਅੱਜ ਤੱਕ ਭੇਦ ਨਹੀਂ ਜਾਣਿਆ, ਭਾਵੇਂ ਜਿੰਨਾ ਮਰਜ਼ੀ ਤੇਰੇ ਗੁਣ ਗਿਆਨ ਗੁਣ ਨੂੰ ਬਿਆਨ ਕੀਤਾ ਹੈ, ਤੇਰੇ ਨਾਵਾਂ ਨੂੰ ਬਿਆਨ ਕੀਤਾ ਹੈ, ਸਮਾਧੀਆਂ ਲਾਈਆਂ ਨੇ, ਵੇਦ ਪਾਠ ਕੀਤਾ ਹੈ, ਗ੍ਰੰਥਾਂ ਦਾ ਰਤਨ ਕੀਤਾ ਹੈ, ਰਟਨ ਕੀਤਾ ਹੈ, ਪਰ ਹੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਜੀ, ਇਹਨਾਂ 'ਚੋਂ ਕੋਈ ਤੇਰਾ ਮਰਮ, ਮਰਮ ਦਾ ਅਰਥ ਹੈ ਭੇਦ, ਤੇਰੇ ਭੇਦ ਨੂੰ ਪੂਰਨ ਤੌਰ 'ਤੇ ਨਹੀਂ ਜਾਣ ਸਕਦਾ, ਭੇਦ ਨਹੀਂ ਸਮਝ ਸਕਦਾ ਤੇਰਾ ਵੀ ਤੂੰ ਹੈ ਕੀ। ਕਿੰਨਾ ਕੁਝ ਪਰਮਾਤਮਾ ਬਾਬਤ ਜੀਵ ਨੇ, ਜਿਵੇਂ ਬੰਦਾ ਕੁਦਰਤ ਦੇ ਸੁਭਾਅ ਨੂੰ ਲੱਭਣ ਦਾ ਸਮਝਣ ਦਾ ਯਤਨ ਕਰਦਾ ਹੈ ਨਾ, ਇਹ ਮਨੁੱਖ ਦੀ ਫਿਤਰਤ ਹੈ, ਪ੍ਰਾਣੀ ਦੀ ਫਿਤਰਤ ਹੈ ਕਿ ਹਰ ਬ੍ਰਹਿਮੰਡ ਦੇ ਹਰ ਖੰਡ ਦੇ ਕਿਸੇ ਵੀ ਜੀਵ ਪ੍ਰਾਣੀ ਦੇ ਸੁਭਾਅ ਨੂੰ ਪਕੜਨਾ ਚਾਹੁੰਦਾ, ਲੱਭਣਾ ਚਾਹੁੰਦਾ ਵੀ ਇਹਦਾ ਭੇਦ ਪੈ ਜਾਵੇ, ਕਿਉਂਕਿ ਜਿਹਦਾ ਭੇਦ ਪਾ ਲੈਂਦਾ ਉਹਨੂੰ ਆਪਣੇ ਵੱਸ ਕਰ ਲੈਂਦਾ। ਭੇਦ ਪਾਉਣ ਦਾ ਮਤਲਬ ਇਹ ਪਿੱਛੇ ਇੱਛਾ ਹੁੰਦੀ ਹੈ ਵੀ ਇਹ ਮੇਰੇ ਅਧੀਨ ਹੋ ਜਾਏ, ਅਧੀਨ ਕਰਨ ਦਾ ਮਨੁੱਖ ਦਾ ਆਰੰਭ ਦਾ ਸੁਭਾਅ ਹੈ, ਇਹ ਆਪ ਅਧੀਨ ਹੈ, ਪਰਾਧੀਨ ਹੈ ਅਤੇ ਦੂਜੇ ਨੂੰ ਵੀ ਪਰਾਧੀਨ ਕਰਦਾ ਹੈ। ਇਸ ਕਰਕੇ ਭੇਦ ਸਿਰਫ ਇਸ ਲਈ ਪਾਇਆ ਜਾਣ ਦੀ ਇੱਛਾ ਹੁੰਦੀ ਹੈ ਵੀ ਮੈਂ ਇਸ ਨੂੰ ਜਾਣ ਲਵਾਂ, ਸਮਝ ਲਵਾਂ ਅਤੇ ਫਿਰ ਮੇਰੇ ਅਧੀਨ ਹੋ ਜਾਏ। ਅਤੇ ਮਨੁੱਖ ਸੋਚਦਾ ਹੈ ਜਿਵੇਂ ਕੁਦਰਤ ਦੇ ਕੁਝ ਹਿੱਸਿਆਂ ਦਾ ਇਹਨੇ ਮਰਮ ਜਾਣ ਲਿਆ ਹੈ, ਉਹਨਾਂ ਨੂੰ ਵੱਸ ਕਰਦਾ, ਪਰ ਉਹ ਵੀ ਅਖੀਰ ਕਿਤੇ ਦੇ ਹੱਥ ਖੜ੍ਹੇ ਹੋ ਜਾਂਦੇ ਨੇ। ਅਤੇ ਪਰਮਾਤਮਾ ਤਾਂ ਇਹੋ ਜਿਹੇ ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ ਸਿਰਜਣ ਵਾਲਾ, ਉਹਦਾ ਇਹ ਭੇਦ ਕਿਵੇਂ ਪਾ ਸਕਦਾ, ਮਨੁੱਖ ਹੀ ਨਹੀਂ ਵੱਡੇ ਵੱਡੇ ਦੇਵਤੇ ਨਹੀਂ ਪਾ ਸਕਦੇ। ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਇੱਕ ਪੜ੍ਹਦੇ ਹਾਂ, ਹੋਰ ਸੌਖਾ ਹੋ ਜਾਏਗਾ। ਅਕਾਲ ਉਸਤਤ ਦੇ ਵਿੱਚ ਸਤਿਗੁਰਾਂ ਨੇ ਉਹਦੇ ਵਿੱਚ ਵੀ ਬ੍ਰਹਮਾ ਦਾ, ਉਹਦੇ ਪੁੱਤਰਾਂ ਦਾ, ਦੇਵਤਿਆਂ ਦਾ ਜ਼ਿਕਰ ਕੀਤਾ, ਵੇਦਾਂ ਕਿਤਾਬਾਂ ਦਾ ਜ਼ਿਕਰ ਕੀਤਾ ਵੀ ਜਿਹੜੇ ਭੇਦ ਪਾਉਣਾ ਚਾਹੁੰਦੇ ਨੇ, ਮਰਮ ਪਾਉਣਾ ਚਾਹੁੰਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ। ਸਤਿਗੁਰੂ ਜੀ ਦਾ ਬਚਨ ਹੁੰਦਾ, ਨਾਰਦ ਸੇ ਚਤੁਰਾਨਨ ਸੇ ਰਮਨਾ ਰਿਖ ਸੇ ਸਭ ਹੂੰ ਮਿਲ ਗਾਏ, ਵੇਦ ਕਤੇਬ ਨਾ ਭੇਦ ਲਖਿਓ, ਸਭ ਹਾਰ ਥੱਕੇ ਹਰ ਹਾਥ ਨਾ ਆਇਓ, ਪਾਰ ਨਾ ਪਾਏ ਸਕੈ ਉਮਾਪਤ, ਸਿੱਧ ਸਨਾਥ ਸਨੰਤਨ ਧਿਆਇਓ। ਇਹ ਤਿੰਨ ਗੱਲਾਂ ਕਹਿ ਕੇ ਤਿੰਨ ਪੰਕਤੀਆਂ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਮਨੁੱਖ ਨੂੰ, ਉਹ ਮਨੁੱਖ ਇਹ ਆਪਣੇ ਮਨ ਦਾ ਹੱਟ ਛੱਡ ਦੇ, ਇਹ ਅਣਜਾਣ ਪੂਣਾ ਛੱਡ ਦੇ ਵੀ ਮੈਂ ਰੱਬ ਦਾ ਭੇਦ ਪਾ ਲਵਾਂਗਾ, ਮੈਂ ਰੱਬ ਨੂੰ ਪੂਰਨ ਤੌਰ 'ਤੇ ਜਾਣ ਲਵਾਂਗਾ। ਕਹਿੰਦੇ ਤੂੰ ਛੱਡ, ਨਾਰਦ ਸੇ ਚਤੁਰਾਨਨ ਸੇ ਰਮਨਾ ਰਿਖ ਸੇ, ਨਾਰਦ ਵਰਗੇ ਰਿਸ਼ੀ ਕਿੰਨਾ ਉਹਨਾਂ ਨੇ ਜਸ ਕੀਤਾ ਪਰਮਾਤਮਾ ਦਾ, ਦੋ ਤਾਰੇ ਦੇ ਉੱਤੇ ਜਸ ਕਰਦੇ ਰਹੇ ਆਪਣੀ ਵੀਨਾ 'ਤੇ, ਚਤੁਰਾਨਨ ਚਤੁਰਮੁੱਖ ਵਾਲਾ ਬ੍ਰਹਮਾ, ਉਹਨੇ ਕਿੰਨਾ ਪਰਮਾਤਮਾ ਦਾ ਜਸ ਕੀਤਾ, ਵੇਦ ਰਚੇ ਨੇ, ਸ੍ਰਿਸ਼ਟੀ ਦਾ ਪੈਦਾ ਕਰਤਾ ਮੰਨਿਆ ਜਾਂਦਾ। ਪਰ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਫਿਰ ਇਹ ਵੀ ਬਚਨ ਕੀਤੇ ਨੇ ਵੀ ਇੱਕ ਬ੍ਰਹਮਾ 'ਤੇ ਛੱਡੋ, ਕਰੋੜ ਬ੍ਰਹਮਾ ਜਿਹੜੇ ਨੇ, ਕੋਟ ਬ੍ਰਹਮਾ ਸ੍ਰਿਸ਼ਟੀ ਸਾਜਣ 'ਤੇ ਪਰਮਾਤਮਾ ਨੇ ਲਾਏ, ਇੱਕ ਦੀ ਗੱਲ ਛੱਡੋ। ਕਹਿੰਦੇ ਨਾਰਦ ਸੇ ਚਤੁਰਾਨਨ ਸੇ ਰਮਨਾ ਰਿਖ ਸੇ, ਵੱਡੇ ਵੱਡੇ ਰਿਖੀ ਜਿਹੜੇ ਸਨ, ਵੱਡੇ ਵੱਡੇ ਤਪਸਵੀ ਜਿਹੜੇ ਸਨ, ਜਿਨ੍ਹਾਂ ਨੇ ਜੰਗਲਾਂ ਵਿੱਚ, ਗੁਫਾਵਾਂ, ਕੰਦਰਾਂ ਵਿੱਚ ਬੈਠ ਕੇ ਭੇਦ ਪਾਉਣ ਦਾ ਯਤਨ ਕੀਤਾ, ਅਤੇ ਉਹਨਾਂ ਬਾਬਤ ਕਹਿੰਦੇ ਰਮਨਾ ਰਿਖ ਸੇ ਸਭ ਹੂੰ ਮਿਲ ਗਾਇਓ, ਸਾਰਿਆਂ ਨੇ ਮਿਲ ਕੇ ਗਾਇਆ, ਸਾਰਿਆਂ ਨੇ ਵੱਸ ਕਰਨ ਦਾ ਯਤਨ ਕੀਤਾ। ਵੇਦ ਕਤੇਬ ਨਾ ਭੇਦ ਲਖਿਓ, ਫਿਰ ਵੇਦ ਰਚੇ, ਕਤੇਬਾਂ ਰਚੀਆਂ ਗਈਆਂ ਭੇਦ ਜਾਣਨ ਦੇ ਲਈ, ਵੇਦ ਕਤੇਬ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹਾਥ ਨਾ ਆਇਓ। ਕਹਿੰਦੇ ਸਾਰੇ ਹਾਰ ਗਏ, ਥੱਕ ਗਏ, ਉਹ ਅਕਾਲ ਪੁਰਖ ਵਾਹਿਗੁਰੂ ਇਸ ਤਰ੍ਹਾਂ ਕਿਸੇ ਦੇ ਹੱਥ ਨਹੀਂ ਆਉਂਦਾ, ਵੱਸ ਨਹੀਂ ਆਉਂਦਾ, ਪਾਰ ਨਾ ਪਾਏ ਸਕੈ ਉਮਾਪਤ,

ਸ਼ਿਵ ਜੀ ਜੋ ਮਹੇਸ਼ ਦਾ ਗੱਲ ਦੀ ਗੱਲ ਬਾਬਾ ਕਬੀਰ ਜੀ ਨੇ ਕੀਤੀ ਹੈ, ਗੁਰੂ ਸਾਹਿਬ ਕਹਿੰਦੇ ਪਾਰ ਨਾ ਪਾਏ ਸਕੈ ਉਮਾਪਤ ਸਿੱਧ ਸਨਾਤ ਸਨੰਤਨ ਤਿਆਰੇ। ਉਹ ਵੀ ਨਹੀਂ ਪਾਰ ਪਾ ਸਕਦੇ ਜਿਹੜੇ ਇੰਨੀ ਇੰਨੀ ਲੰਬੀਆਂ ਸਮਾਧੀਆਂ ਲਾ ਕੇ ਬੈਠੇ ਸਿੱਧ ਸਮਾਧ। ਫਿਰ ਕਹਿੰਦੇ ਕੀ ਕੀਤਾ ਜਾਏ, ਪਾਰ ਨਾ ਪਾਏ ਸਕੈ ਉਮਾਪਤ ਸਿੱਧ ਸਨਾਤ ਸਨੰਤਨ ਧਿਆਇਓ, ਧਿਆਨ ਧਰੋ ਤਹਿ ਕੋ ਮਨ ਮੈਂ ਜਹਿ ਕੋ ਅਮਿਤੋਜ ਸਭੈ ਜਗ ਛਾਇਓ। ਦਸਮ ਪਾਤਸ਼ਾਹ ਦੀ ਕਿਰਪਾ ਕਰਦੇ ਭਾਈ, ਸਿਰਫ ਉਹਨੂੰ ਆਪਣੇ ਹਿਰਦੇ ਚ ਵਸਾ, ਧਿਆਨ ਧਰੋ ਤਹਿ ਕੋ ਮਨ ਮੈਂ ਜਹਿ ਕੋ ਅਮਿਤੋਜ, ਜਿਹਦੇ ਬਲ ਨਾਲ ਜਿਹਦੇ ਪ੍ਰਤਾਪ ਨਾਲ ਅਸੀਂ ਚੱਲਦੇ ਪਏ ਹਾਂ। ਸਭੈ ਜਗ ਛਾਇਓ, ਇਹ ਜਗ ਜੇ ਪ੍ਰਕਾਸ਼ਮਾਨ ਹੈ, ਇਹ ਜਗ ਜੇ ਜਾਗਦਾ ਹੈ, ਸਚੇਤ ਹੈ, ਚੇਤਨ ਪ੍ਰਤੀਤ ਹੁੰਦਾ ਹੈ, ਤਾਂ ਉਹਦੇ ਪਿੱਛੇ ਉਹਦੀ ਸੱਤਿਆ ਹੈ। ਸੋ ਉਹਦੀ ਅਸੀਂ ਸੱਤਿਆ, ਉਹਦੀ ਅਸੀਂ ਅੰਸ਼ ਹਾਂ, ਅਤੇ ਉਹਦੀ ਅੰਸ਼ ਉਹਦਾ ਭੇਦ ਕਿਵੇਂ ਪਾ ਸਕਦੀ? ਉਹਦੇ ਵਿੱਚ ਅਭੇਦ ਹੋ ਸਕਦੀ ਹੈ ਪਰ ਉਹਦਾ ਭੇਦ ਨਹੀਂ ਪਾ ਸਕਦੀ। ਇਸ ਕਰਕੇ ਕਿਹਾ, ਹਾਰ ਕੇ ਆਪਣੇ ਆਪ ਨੂੰ ਸਰੈਂਡਰ ਕਰਕੇ ਧਿਆਨ ਧਰੋ ਤਿਹ ਕੋ ਮਨ ਮੈਂ, ਉਹਦਾ ਧਿਆਨ ਕਰੀਏ ਜਿਹ ਕੋ ਅਮਿਤੋਜ, ਜਿਹਦੇ ਬਲ ਨਾਲ, ਜਿਹਦੀ ਤਾਕਤ ਨਾਲ, ਜਿਹਦੀ ਸਮਰੱਥਾ ਨਾਲ ਸਭੈ ਜਗ ਛਾਇਓ। ਸਾਰਾ ਜਗ ਪ੍ਰਗਟ ਹੈ, ਅਸੀਂ ਪ੍ਰਗਟ ਹੋਏ ਹਾਂ, ਅਸੀਂ ਸਾਨੂੰ ਆਪਣੀ ਮੈਂ ਦੀ ਪ੍ਰਤੀਤੀ ਜੇ ਹੁੰਦੀ ਹੈ ਤੇ ਇਹਦੇ ਪਿੱਛੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੱਤਿਆ ਹੈ। ਉਸ ਵੱਡੀ ਮੈਂ ਕਰਕੇ ਸਾਨੂੰ ਸਾਡੀ ਮੈਂ ਦਿਸਦੀ ਹੈ, ਸਾਨੂੰ ਆਪਣਾ ਆਪਾ ਪ੍ਰਤੀਤ ਹੁੰਦਾ ਹੈ। ਇਸ ਕਰਕੇ ਦਰਦਾ ਬਾਬਾ ਕਬੀਰ ਜੀ ਕਹਿੰਦੇ ਸ਼ੇਖ ਨਾਗ ਤਿਰ ਮਰਮ ਨਾ ਜਾਣਾ, ਕਿ ਸ਼ੇਖ ਨਾਗ ਵਰਗਿਆਂ ਨੇ ਵੀ ਹਜ਼ਾਰਾਂ ਫਨ ਕਹਿਣ ਵਾਲੇ ਵੀ ਤੇਰਾ ਮਰਮ ਭੇਦ ਕਿਵੇਂ ਕੋਈ ਜਾਣ ਸਕਦਾ? ਕਿਉਂਕਿ ਬੰਦੇ ਨੇ ਭੇਦ ਜਾਣਨਾ ਹੈ, ਕਿਸੇ ਚੀਜ਼ ਨੂੰ ਸਮਝਣਾ ਹੈ ਤੇ ਕਿਹਦੇ ਨਾਲ ਸਮਝਦਾ? ਅਸੀਂ ਕੋਈ ਵਸਤੂ ਨੂੰ ਜਾਣਦੇ ਹਾਂ, ਸਮਝਦੇ ਹਾਂ, ਕਿਵੇਂ ਸਮਝਦੇ? ਅੱਖਾਂ ਨਾਲ ਵੇਖਦੇ ਹਾਂ, ਅੱਖਾਂ ਨਾਲ ਵੇਖਿਆ ਤੇ ਉਸ ਵਸਤੂ ਦਾ ਨਿਰੀਖਣ ਕਰਦੇ ਹਾਂ ਵੀ ਇਹ ਕਿਵੇਂ ਦੀ ਹੈ। ਰੰਗ ਰੂਪ ਕਰਕੇ ਅਸੀਂ ਅੱਖਾਂ ਨਾਲ ਵੇਖ ਸਕਦੇ ਹਾਂ, ਆਕਾਰ ਕਰਕੇ ਅਸੀਂ ਅੱਖਾਂ ਨਾਲ ਕਰ ਸਕਦੇ ਹਾਂ ਵੀ ਏਡੀ ਵੱਡੀ ਹੈ, ਏਡੀ ਲੰਮੀ ਚੌੜੀ ਵਸਤੂ ਹੈ, ਪਦਾਰਥ ਹੈ, ਰੰਗ ਇਹਦਾ ਆਹ ਹੈ, ਸੁਭਾਅ ਇਹਦਾ ਇਹ ਹੈ, ਅੱਖਾਂ ਨਾਲ ਵੇਖ ਲਿਆ। ਜੇ ਉਹਦੇ ਵਿੱਚ ਕੋਈ ਆਵਾਜ਼ ਹੋਵੇ, ਬੋਲਦਾ ਹੋਵੇ, ਮਾਨੋ ਇੱਕ ਮਨੁੱਖ ਨੂੰ ਜਾਣਨਾ ਚਾਹੁੰਦਾ, ਕਿਵੇਂ ਜਾਣੇਗਾ? ਪਹਿਲਾਂ ਨੇਤਰਾਂ ਨਾਲ ਵੇਖਦਾ, ਸਭ ਤੋਂ ਪਹਿਲਾਂ ਅੱਖਾਂ ਨੇ ਜੋ ਬੰਦੇ ਦੇ ਲਈ ਨਿਰੀਖਣ ਦਾ ਕੰਮ ਕਰਦੀਆਂ ਨੇ। ਬੰਦਾ ਜੋ ਵੀ ਅੰਦਾਜ਼ਾ ਲਾਉਂਦਾ ਹੈ, ਜਿਸ ਕਿਸੇ ਵਸਤੂ ਦਾ ਵੀ ਭੇਦ ਪਾਉਣਾ ਚਾਹੁੰਦਾ, ਸਭ ਤੋਂ ਪਹਿਲਾਂ ਅੱਖਾਂ ਉਹਦੇ ਲਈ ਮਦਦਗਾਰ ਬਣਦੀਆਂ। ਜੋ ਅਸੀਂ ਵੇਖਿਆ, ਵੇਖਣ ਤੋਂ ਅਸੀਂ ਅੰਦਾਜ਼ਾ ਲਾਉਂਦੇ ਹਾਂ, ਅੰਦਾਜ਼ਾ ਲਾਉਣਾ, ਮਰਮ ਲਾਉਣਾ, ਭੇਦ ਪਾਉਣਾ। ਅੱਖਾਂ ਸਭ ਤੋਂ ਪਹਿਲਾਂ ਸਾਨੂੰ ਸੂਚਨਾ ਦਿੰਦੀਆਂ ਨੇ, ਉਸ ਤੋਂ ਬਾਅਦ ਫਿਰ ਅਸੀਂ ਕੰਨਾਂ ਦਾ ਸਹਾਰਾ ਲੈਂਦੇ ਹਾਂ ਵੀ ਕੰਨਾਂ ਤੋਂ ਕੋਈ ਕਿਸੇ ਦਾ ਬੋਲ ਪਤਾ ਲੱਗ ਜਾਏ, ਆਵਾਜ਼ ਤੋਂ ਪਤਾ ਲੱਗ ਜਾਏ ਵੀ ਕੀ ਬੋਲਦਾ ਹੈ, ਕਿੱਥੋਂ ਬੋਲਦਾ ਹੈ, ਕਿੰਨਾ ਸਿਆਣਾ, ਕਿੰਨਾ ਮੂਰਖ ਹੈ, ਫਿਰ ਕੰਨ ਸਾਡੇ ਮਦਦਗਾਰ ਹੁੰਦੇ ਨੇ, ਅਸੀਂ ਕੰਨਾਂ ਨਾਲ ਜਾਣ ਸਕਦੇ ਹਾਂ। ਮੰਨ ਲਓ ਕਿਸੇ ਵਸਤੂ ਦਾ ਆਕਾਰ ਨਹੀਂ ਹੈ, ਉਹਨੂੰ ਅੱਖਾਂ ਨਾਲ ਨਹੀਂ ਵੇਖ ਸਕਦੇ, ਉਹਦੀ ਆਵਾਜ਼ ਨਹੀਂ ਉਹਨੂੰ ਕੰਨਾਂ ਨਾਲ ਨਹੀਂ ਸੁਣ ਸਕਦੇ, ਫਿਰ ਕੀ ਕਰਨਾ? ਫਿਰ ਨਾਸਕਾ ਸਾਡਾ ਕੰਮ ਕਰਦੀ ਹੈ। ਵੇਖੋ ਪਰਮਾਤਮਾ ਨੇ ਕਿੰਨੇ ਸਾਨੂੰ ਦੁਨੀਆਂ ਦੇ ਭੇਦ ਪਾਉਣ ਦੇ ਕਿੰਨੇ ਸਾਨੂੰ ਯਤਨ ਯੰਤਰ ਦਿੱਤੇ ਨੇ, ਸਾਧਨ ਦਿੱਤੇ ਨੇ ਸਾਡੇ ਸਰੀਰ ਨੂੰ, ਕਿ ਫਿਰ ਨਾਸਕਾ ਰਾਹੀਂ, ਨੱਕ ਰਾਹੀਂ ਅਸੀਂ ਗੰਧ ਸੁੰਘਦੇ ਹਾਂ ਕਿ ਕਿਸ ਤਰ੍ਹਾਂ ਦੀ ਗੰਧ ਇੱਥੇ ਆ ਰਹੀ ਹੈ, ਉਸ ਗੰਧ ਤੋਂ ਅੰਦਾਜ਼ਾ ਲੱਗਦਾ ਵੀ ਚੰਗੀ ਹੈ, ਮਾੜੀ ਹੈ, ਕਿਸ ਫੁੱਲ ਦੀ ਹੈ। ਜੇ ਬੰਦੇ ਨੇ ਸੁੰਘੀਆਂ ਹੋਣ ਵਸਤੂਆਂ, ਉਹ ਗੰਧ ਤੋਂ ਪ੍ਰਤੀਤ ਹੋ ਜਾਂਦਾ। ਇੱਥੋਂ ਤੱਕ ਕਿ ਹਰ ਬੰਦੇ ਦੀ ਆਪਣੀ ਗੰਧ ਹੁੰਦੀ ਹੈ, ਹਰ ਬੰਦੇ ਦੀ ਆਪਣੀ ਗੰਧ ਹੈ, ਗੰਧ ਰਾਹੀਂ ਸਾਨੂੰ ਨਹੀਂ ਪਤਾ ਲੱਗਦਾ, ਪਰ ਜਾਨਵਰ ਜਿਹੜੇ ਨੇ ਮਨੁੱਖ ਨੂੰ ਮਨੁੱਖ ਦੀ ਗੰਧ ਤੋਂ ਪਛਾਣ ਲੈਂਦੇ। ਗੰਧ ਅਰਥ ਹੈ ਇੱਥੇ ਚੰਗੀ ਜਾਂ ਮਾੜੀ ਨਹੀਂ, ਗੰਧ ਅਰਥ ਸਿਰਫ ਉਹ ਸਾਡੀ ਇੱਕ ਸਮੈਲ ਜਿਹੜੀ ਹਰ ਬੰਦੇ ਦੀ ਵੱਖੋ ਵੱਖਰੀ ਹੈ, ਸਾਨੂੰ ਨਹੀਂ ਪ੍ਰਤੀਤ ਹੁੰਦੀ ਕਿਉਂਕਿ ਸਾਡੀਆਂ ਨਾਸਕਾਂ ਦਾ ਵੀ ਥੋੜ੍ਹਾ ਜਿਹਾ ਸੀਮਾ ਹੈ, ਅੱਖਾਂ ਦੀ ਵੀ ਸੀਮਾ ਹੈ, ਪਰ ਉਹਦੇ ਲਈ ਕੁੱਤਾ ਬਹੁਤ ਵੱਡਾ ਸਾਧਨ ਹੈ ਜਿਹੜਾ ਮਨੁੱਖ ਨੂੰ ਉਹਦੀ ਗੰਧ ਤੋਂ ਹੀ ਪਛਾਣ ਲੈਂਦਾ। ਇਸ ਕਰਕੇ ਉਹ ਬੰਦੇ ਦਾ ਬੜਾ ਮਦਦਗਾਰ ਹੁੰਦਾ ਜਦੋਂ ਕਿਸੇ ਬੰਦੇ ਦੀ ਖੋਜ ਕਰਨੀ ਹੋਵੇ। ਖੋਜੀ ਲੋਕ, ਅਫਸਰ ਲੋਕ ਜਿਹੜੇ ਨੇ, ਉਹ ਮਹਿਕਮੇ ਦੇ ਲੋਕ ਕੁੱਤੇ ਦਾ ਸਹਾਰਾ ਲੈਂਦੇ ਨੇ ਕਿਉਂਕਿ ਉਹ ਗੰਧ ਦੁਆਰਾ ਹੀ ਬੰਦੇ ਨੂੰ ਲੱਭ ਲੈਂਦਾ। ਉਹਦੀ ਨਾਸਕਾ ਬੜੀ ਤੇਜ਼ ਹੈ, ਅੱਖਾਂ ਵਿੱਚ ਜਾਨਵਰ ਬੜੇ ਬੜੇ ਸਾਡੇ ਤੋਂ ਤੇਜ਼ ਨੇ, ਸੁਣਨ ਦੀ ਸ਼ਕਤੀ ਵਿੱਚ ਬੜੇ ਜਾਨਵਰ ਸਾਡੇ ਤੋਂ ਤੇਜ਼ ਨੇ, ਪਰ ਜੇ ਮਨੁੱਖ ਕਵੇ ਵੀ ਮੈਂ ਆਪਣੇ ਅੱਖਾਂ ਰਾਹੀਂ, ਆਪਣੀ ਨਾਸਕਾ ਰਾਹੀਂ, ਆਪਣੇ ਕੰਨਾਂ ਰਾਹੀਂ, ਫਿਰ ਚੌਥਾ ਹੈ ਸਪਰਸ਼ਤਾ ਰਾਹੀਂ, ਕਿ ਬੰਦੇ ਨੂੰ ਕੋਈ ਚੀਜ਼ ਦਿਸੇ ਵੀ ਨਾ, ਸੁਣੇ ਵੀ ਨਾ, ਉਹਦੀ ਕੋਈ ਗੰਧ ਹੀ ਨਾ ਹੋਵੇ, ਫਿਰ ਉਹਨੂੰ ਸਪਰਸ਼ ਕਰ ਸਕਦਾ, ਛੂ ਸਕਦਾ। ਸਾਡੀ ਚਮੜੀ ਵੀ ਜਿਹੜੀ ਇੱਕ ਗਿਆਨ ਇੰਦਰਾ ਹੈ, ਸਾਨੂੰ ਗਿਆਨ ਦਿੰਦੀ ਹੈ ਚੰਗੇ ਮਾੜੇ ਤੱਤੇ ਠੰਡੇ ਦਾ।
ਅਸੀਂ ਛੂ ਕੇ ਕਿਸੇ ਵਸਤੂ ਦਾ ਅੰਦਾਜ਼ਾ ਲਾ ਸਕਦੇ। ਨਿੱਤਰਹੀਣ ਬੰਦਿਆਂ ਕੋਲ ਬੜੀ ਵੱਡੀ ਸ਼ਕਤੀ ਹੁੰਦੀ ਹੈ, ਉਹ ਛੂ ਕੇ ਸਪਰਸ਼ਤਾ ਦੇ ਨਾਲ ਭੇਦ ਪਾ ਲੈਂਦੇ ਨੇ। ਪਰ ਦਤਾਰ ਪਿਤਾ ਜੀ ਕਹਿੰਦੇ ਹੁਣ ਪਰਮਾਤਮਾ ਪ੍ਰਤੀ ਅਸੀਂ ਕਿਵੇਂ ਭੇਦ ਪਾਈਏ, ਨਾ ਉਹਨੂੰ ਛੂ ਕੇ ਵੇਖਿਆ ਜਾ ਸਕਦਾ, ਕਿਉਂਕਿ ਛੂਣ ਲਈ ਵੀ ਆਕਾਰ ਚਾਹੀਦਾ, ਸਰੀਰ ਚਾਹੀਦਾ, ਕੋਈ ਸੁਗੰਧੀ ਲਈ ਉਹਦੀ ਕੋਈ ਗੰਧ ਚਾਹੀਦੀ ਹੈ, ਤਾਂ ਹੀ ਉਹਨੂੰ ਅਸੀਂ ਸੁੰਘ ਕੇ ਗੰਧ ਨਾਲ ਪਛਾਣ ਸਕਦੇ ਹਾਂ। ਅੱਖਾਂ ਤਾਂ ਵੇਖਣਗੀਆਂ ਜੇ ਕੋਈ ਉਹਦਾ ਆਕਾਰ ਹੋਵੇਗਾ, ਕੰਨ ਤਾਂ ਸੁਣੇ ਜਾਣਗੇ ਜਾਂ ਉਹਦੇ ਕੋਈ ਬੋਲ ਹੋਏਗਾ। ਪਰ ਉਹ ਤਾਂ ਐਸਾ ਹੈ, ਅਸੀਂ ਰੋਜ਼ ਪੜ੍ਹਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਹੀ, ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜਿਹੀ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਚੱਕਰ ਵੀ ਨਹੀਂ, ਚੱਤਰ ਚੱਕਰ, ਕੋਈ ਚੱਕਰ ਚਿਹਨ ਹੈ ਹੀ ਨਹੀਂ ਉਹਦੇ, ਨਾ ਵਰਣ, ਨਾ ਜਾਤ, ਨਾ ਰੂਪ, ਨਾ ਰੰਗ, ਨਾ ਰੇਖ, ਨਾ ਭੇਖ, ਕੁਛ ਵੀ ਨਹੀਂ। ਚੱਤਰ ਚੱਕਰ ਨਾ ਚੱਤਰ ਨੇ, ਨਾ ਚਿਹਨ ਨੇ। ਆ ਜਿਹੜੇ ਹੱਥਾਂ ਦੇ ਸਾਡੀਆਂ ਰੇਖਾਵਾਂ ਬਣੀਆਂ ਨੇ, ਸਾਡੇ ਨਿਸ਼ਾਨ ਨੇ, ਹਰ ਬੰਦੇ ਦੀਆਂ ਹੱਥਾਂ ਦੀਆਂ ਰੇਖਾਵਾਂ, ਅੰਗੂਠੇ ਦੇ ਉਂਗਲਾਂ ਦੇ ਨਿਸ਼ਾਨ, ਜਿਹਨੂੰ ਅਸੀਂ ਫਿੰਗਰ ਪ੍ਰਿੰਟ ਕਹਿੰਦੇ ਹਾਂ, ਬੰਦਾ ਉਹਦੇ ਤੋਂ ਪਛਾਣਿਆ ਜਾਂਦਾ ਹੈ, ਅੱਖਾਂ ਤੋਂ ਪਛਾਣਿਆ ਜਾਂਦਾ ਹੈ। ਪ੍ਰਦਾਤਾ ਜੀ ਕਹਿੰਦੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹੀ ਜੈ। ਉਹ ਅਮਿਤੋਜ ਹੈ, ਉਹਦਾ ਬਲ ਬਹੁਤ ਹੈ, ਪਰ ਉਹਨੂੰ ਕੋਈ ਜਾਣ ਨਹੀਂ ਸਕਦਾ। ਅਮਿਤੋਜ ਕਹੀ ਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨੀਜੈ, ਕਹਿੰਦੇ ਕਰੋੜਾਂ ਇੰਦਰ ਆ ਜਾਣ, ਵੱਡੇ ਤੋਂ ਵੱਡਾ ਮਨੁੱਖ ਆ ਜਾਏ, ਦੇਵਤਾ ਆ ਜਾਏ, ਸ਼ਾਹਾਨਾਂ ਦੇ ਸ਼ਾਹ ਆ ਜਾਣ, ਕੋਟ ਇੰਦਰ ਇੰਦਰਾਨ ਸ਼ਾਹੇ ਸ਼ਾਹਾਨ ਗਨੀਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿ। ਦਾਤਾ ਜੀ ਕਹਿੰਦੇ ਤ੍ਰਿਭਵਨ ਮਹੀਪ, ਤਿੰਨਾਂ ਭਵਨਾਂ ਦੇ ਰਾਜੇ, ਮਾਤ ਲੋਕ ਦਾ, ਬ੍ਰਹਮ ਲੋਕ ਦਾ, ਇੰਦਰ ਲੋਕ ਦਾ, ਸ਼ਿਵ ਲੋਕ, ਸਾਰੇ ਲੋਕਾਂ ਦਾ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਸੁਰ ਨਾਮ ਦੇਵਤਿਆਂ ਦਾ, ਨਰ ਨਾਮ ਮਨੁੱਖਾਂ ਦਾ, ਅਸੁਰ ਨਾਮ ਦੈਂਤਾਂ ਦਾ। ਦੈਂਤ ਵੀ ਰੱਬ ਨੂੰ ਜਪਦੇ ਰਹੇ, ਜੇ ਕੋਈ ਕਹੇ ਨਾ ਰਾਕਸ਼ਸਾਂ ਦੀ ਗੱਲ ਹੁੰਦੀ, ਰਾਕਸ਼ਸਾਂ ਦੇ ਵੀ ਬੜੇ ਬੜੇ ਤਪ ਨੇ, ਉਹਨਾਂ ਵੀ ਭੇਦ ਪਾਉਣ ਦੇ ਲਈ ਬੜੇ ਮੰਤਰ ਸਿੱਧੀਆਂ ਕੀਤੀਆਂ ਨੇ। ਪ੍ਰਦਾਤਾ ਜੀ ਕਹਿੰਦੇ ਕੋਈ ਵੀ ਨਹੀਂ, ਸੁਰ ਨਰ ਅਸੁਰ ਨੇਤ ਨੇਤ, ਇਹ ਨੇਤ ਸ਼ਬਦ ਦਾ ਅਰਥ ਹੁੰਦਾ ਵੀ ਨਹੀਂ ਕਿਹਾ ਜਾ ਸਕਦਾ, ਨਹੀਂ ਕਿਹਾ ਜਾ ਸਕਦਾ, ਤੇਰਾ ਭੇਦ ਨਹੀਂ ਪੈ ਸਕਦਾ। ਨਾ ਇਤੀ, ਇਹ ਵੇਦਾਂ ਵਿੱਚ ਵਰਤਿਆ ਜਾਂਦਾ, ਸਿਮਰਤੀਆਂ ਵਿੱਚ ਵਰਤਿਆ ਜਾਂਦਾ ਸ਼ਬਦ ਹੈ, ਨਾ ਇਤੀ, ਵੀ ਤੈਨੂੰ ਜਿੰਨਾ ਕਿਹਾ ਇੰਨਾ ਨਹੀਂ ਤੂੰ ਹੈ, ਇਹ ਤਾਂ ਇੱਕ ਅੰਸ਼ ਮਾਤਰ ਹੈ, ਨਾ ਇਤੀ, ਤੂੰ ਹੈ ਹੀ ਨਹੀਂ। ਇਹ ਨੇਤ ਨੇਤ ਬਣ ਤ੍ਰਿਣ ਕਹਿ, ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਤ। ਹੇ ਵਾਹਿਗੁਰੂ, ਤੈਨੂੰ ਪੂਰਨ ਤੌਰ ਤੇ ਕੋਈ ਬਿਆਨ ਹੀ ਨਹੀਂ ਕਰ ਸਕਦਾ, ਜਿੰਨਾ ਕੁ ਕਿਸੇ ਨੂੰ ਤੂੰ ਸੋਝੀ ਦੇਣਾ ਉਹ ਤੇਰੇ ਬਾਬਤ ਕਹਿ ਸਕਦੇ ਨੇ, ਪਰ ਤੇਰਾ ਭੇਦ ਕੋਈ ਨਹੀਂ ਪਾ ਸਕਦਾ। ਕਿਸੇ ਨੇ ਬਾਬਾ ਕਬੀਰ ਜੀ ਨੂੰ ਕਿਹਾ ਸੀ, ਬਾਬਾ ਕਬੀਰ ਜੀ ਨੇ ਬੜੀ ਭਗਤੀ ਕੀਤੀ ਹੈ, ਬੜੇ ਗਿਆਨੀ ਸਨ, ਬੜੇ ਡੂੰਘੇ ਸ਼ਬਦ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਤੇ ਭਗਤ ਕਬੀਰ ਜੀ ਦੀ ਬਾਣੀ ਇੱਕੋ ਹੀ ਤਲ ਤੇ ਹੈ, ਬਹੁਤ ਡੂੰਘੀ ਬਾਣੀ ਹੈ ਬਾਬਾ ਕਬੀਰ ਜੀ, ਕਿਉਂਕਿ ਬਨਾਰਸ ਦੇ ਰਹਿਣ ਵਾਲੇ ਸਨ, ਕਾਂਸੀ ਦੇ, ਤੇ ਉੱਥੇ ਦੇ ਬੜੇ ਬੜੇ ਪੰਡਿਤ ਵਿਦਵਾਨ ਸਨ, ਉਹਨਾਂ ਨਾਲ ਟੱਕਰ ਲੈਣੀ ਸੀ ਤੇ ਉਹਨਾਂ ਵਰਗੀ ਵਿੱਦਿਆ ਤਾਂ ਚਾਹੀਦੀ ਸੀ, ਉਹਨਾਂ ਦੇ ਗੜ੍ਹ ਵਿੱਚ ਰਹਿ ਕੇ ਉਹਨਾਂ ਨੂੰ ਲਲਕਾਰਦੇ ਸਨ। ਹੈ ਕੋਈ ਐਸਾ ਜਿਹਦੇ ਅੰਦਰ ਰੱਬ ਦੀ ਇੰਨੀ ਵੱਡੀ ਕਿਰਪਾ ਹੋਵੇ, ਸ਼ਕਤੀ ਹੋਵੇ, ਉਹ ਹੀ ਲਲਕਾਰ ਸਕਦਾ ਨਾ, ਕਿ ਜਿੱਥੇ ਪੰਡਿਤਾਂ ਦਾ ਗੜ੍ਹ ਸੀ, ਪੰਡਿਤਾਂ ਦਾ ਅਰਥ ਇੱਥੇ ਕੋਈ ਜਾਤੀ ਨਾਲ ਸੰਬੰਧਿਤ ਸ਼ਬਦ ਨਹੀਂ ਹੈ, ਪੰਡਿਤ ਦਾ ਅਰਥ ਹੈ ਗਿਆਨੀ, ਇੱਕ ਡਿਗਰੀ ਹੈ, ਇੱਕ ਅੱਜ ਵੀ ਕਾਂਸੀ ਦੇ ਯੂਨੀਵਰਸਿਟੀਆਂ ਵਿੱਚ ਚਲੇ ਜਾਓ, ਬਨਾਰਸ ਵਿੱਚ ਚਲੇ ਜਾਓ, ਪੰਡਿਤ ਦੀ ਡਿਗਰੀ ਮਿਲ ਗਈ, ਉਹ ਕੋਈ ਵੀ ਕਰ ਸਕਦਾ, ਕਿਸੇ ਵੀ ਭਾਵੇਂ ਧਰਮ ਦਾ ਜਾਤ ਦਾ ਹੋਵੇ, ਪੰਡਿਤ ਇੱਕ ਡਿਗਰੀ ਹੈ। ਉਹ ਏਡੇ ਏਡੇ ਵੱਡੇ ਪੰਡਿਤ ਜਿਨ੍ਹਾਂ ਨੇ ਪਤਾ ਨਹੀਂ ਕਿੰਨੀਆਂ ਕੁ ਡਿਗਰੀਆਂ ਉੱਥੇ ਕੀਤੀਆਂ ਹੋਈਆਂ ਸਨ, ਅਤੇ ਉਹ ਆਪਣੇ ਜਾਤੀ ਦਾ ਅਭਿਮਾਨ ਵੀ ਰੱਖਦੇ ਸਨ, ਆਪਣੀ ਵਿੱਦਿਆ ਦਾ ਅਭਿਮਾਨ ਵੀ ਰੱਖਦੇ ਸਨ, ਆਪਣੇ ਇਲਾਕੇ ਦਾ ਅਭਿਮਾਨ ਵੀ ਰੱਖਦੇ ਸਨ। ਅਤੇ ਭਗਤ ਕਬੀਰ ਜੀ, ਨਾ ਉਹਨਾਂ ਦੇ ਵਿਦਿਆਲਿਆਂ ਵਿੱਚ ਕਦੀ ਪੜ੍ਹਨ ਦਾ ਉਹਨਾਂ ਨੂੰ ਸਮਾਂ ਮਿਲਿਆ, ਨਾ ਉਹਨਾਂ ਵਰਗੀ ਉੱਚੀ ਜਾਤੀ ਦੇ ਸਨ, ਨਾ ਉਹਨਾਂ ਦੀ ਵੱਡੀ ਸੁਸਾਇਟੀ ਵਿੱਚ ਰਹਿੰਦੇ ਸਨ, ਪਰ ਫਿਰ ਉਹਨਾਂ ਕੋਲ ਕੀ ਤਾਕਤ ਸੀ ਕਿ ਸ਼ਰੇਆਮ ਕਹਿੰਦੇ ਸਨ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਏ, ਕਿ ਜੇ ਤੂੰ ਏਡਾ ਹੀ ਵੱਡਾ ਹੈ, ਉੱਚਾ ਸੁੱਚਾ, ਇੱਥੇ ਜਾਤੀ ਸੂਚਕ ਸ਼ਬਦ ਹੈ, ਤੂੰ ਹੋਰ ਪਾਸੇ ਆਉਣਾ ਸੀ, ਸਭ ਦਾ ਮਾਰਗ ਇੱਕੋ ਹੀ ਹੈ, ਮਾਤਾ ਦੇ ਗਰਭ ਰਾਹੀਂ ਸਾਰੇ ਜੂਨੀ ਧਾਰ ਕੇ ਆਉਂਦੇ ਨੇ, ਇਸ ਕਰਕੇ ਅਸੀਂ ਵੱਡੇ ਛੋਟੇ ਨਹੀਂ, ਮੇਰੇ ਨਾਲ ਵਿਚਾਰ ਕਰੋ, ਚਰਚਾ ਕਰੋ, ਚਰਚਾ ਵਿੱਚ ਮੈਨੂੰ ਦਿੱਤੋ, ਕਿੰਨੀ ਕਿੰਨੀ ਵਿਦਵਤਾ ਸੀ ਉਹਨਾਂ ਦੇ ਪਾਸ, ਅਤੇ ਉਹਨਾਂ ਦੇ ਬਚਨ ਨੇ, ਉਹਨਾਂ ਤੋਂ ਵੀ ਕਿਸੇ ਨੇ ਪੁੱਛਿਆ ਵੀ ਤੁਸੀਂ ਇੰਨਾ ਪਰਮਾਤਮਾ ਨੂੰ ਗੂੜ
ਤਰੀਕੇ ਦੇ ਨਾਲ ਗਾਇਆ ਹੈ, ਦੱਸਿਆ ਹੈ ਕਿ ਤੁਸੀਂ ਪਰਮਾਤਮਾ ਦਾ ਭੇਦ ਪਾ ਲਿਆ ਹੈ। ਕਿ ਪਰਮਾਤਮਾ ਬਾਰੇ ਸਾਨੂੰ ਦੱਸ ਸਕਦੇ ਹੋ ਵੀ ਸਿਰਫ ਆਹੀ ਪਰਮਾਤਮਾ? ਤੇ ਬਾਬਾ ਕਬੀਰ ਜੀ ਕਹਿਣ ਲੱਗੇ, ਭਲੇ ਲੋਕਾਂ, ਇਹਨਾਂ ਸ਼ਬਦਾਂ ਨਾਲ ਰੱਬ ਦੀ ਕਥਨੀ ਨਹੀਂ ਕੀਤੀ ਜਾ ਸਕਦੀ, ਜ਼ਬਾਨ ਥੱਕ ਜਾਏਗੀ, ਮੈਂ ਉਹਨਾਂ ਸ਼ਬਦਾਂ ਨਾਲ ਪਰਮਾਤਮਾ ਨੂੰ ਦੱਸ ਨਹੀਂ ਸਕਦਾ। ਕਹਿੰਦੇ ਬੰਦਾ ਭਲਾ ਸੀ, ਭੋਲਾ ਸੀ, ਉਹਨੇ ਇੱਕ ਲਿਆ ਕੇ ਪੋਥੀ ਕਾਗਜ਼ 'ਤੇ ਕਲਮਾਂ ਰੱਖ ਦਿੱਤੀਆਂ, ਸ਼ਾਹੀ ਰੱਖ ਦਿੱਤੀ। ਕਹਿੰਦੇ ਜੀ ਇਹਦੇ 'ਤੇ ਲਿਖ ਦਿਓ, 2-4-10 ਦਿਨਾਂ ਤੱਕ ਮੈਨੂੰ ਦੱਸ ਦਿਓ ਵੀ ਰੱਬ ਹੈ ਕੀ, ਮੈਨੂੰ ਸਮੁੱਚੀ ਰੱਬ ਦੀ ਪਰਿਭਾਸ਼ਾ ਦੇ ਦਿਓ। ਤਾਂ ਬਾਬਾ ਕਬੀਰ ਜੀ ਫਿਰ ਮੁਸਕਰਾਏ, ਕਹਿਣ ਲੱਗੇ, ਭਲੇ ਲੋਕਾਂ, ਨਾ ਇਹ ਜ਼ਬਾਨ ਅਤੇ ਨਾ ਇਹ ਤੇਰੇ ਕਾਗਜ਼, ਇਹ ਤਾਂ ਛੱਡ। ਕਬੀਰ ਸਾਤ ਸਮੁੰਦੈ ਮਸ ਕਰੂੰ, ਕਲਮ ਕਰੂੰ ਬਨਰਾਏ, ਬਸਦਾ ਕਾਗਜ਼ ਜਿਉ ਕਰੂੰ ਹਰ ਜਸ ਲਿਖਣ ਨੂੰ। ਕਹਿੰਦੇ ਇਹ ਕਾਗਜ਼ ਤਾਂ ਛੱਡ ਭਲਿਆ, ਸਾਰੀ ਧਰਤੀ ਨੂੰ ਕਾਗਜ਼ ਬਣਾ ਲੈ, ਸਾਰੀ ਬਨਸਪਤੀ ਨੂੰ ਘੜ ਘੜ ਕੇ ਕਲਮਾਂ ਬਣਾ ਲੈ ਅਤੇ ਸਾਰੇ ਸਮੁੰਦਰ ਦੀ ਸ਼ਾਹੀ ਬਣਾ ਲੈ, ਫਿਰ ਵੀ ਉਸ ਪਰਮਾਤਮਾ ਦਾ ਭੇਦ ਨਹੀਂ ਪੈ ਸਕਦਾ, ਨਹੀਂ ਜਾਣਿਆ ਜਾ ਸਕਦਾ, ਉਹਨੂੰ ਨਹੀਂ ਸਮਝਿਆ ਜਾ ਸਕਦਾ, ਉਹਦਾ ਮਰਮ ਨਹੀਂ ਪਾਇਆ ਜਾ ਸਕਦਾ। ਫਿਰ ਕੀ ਕਰੀਏ? ਪਰਮਾਤਮਾ ਨੂੰ ਪਾਉਣਾ ਤਾਂ ਹੈ ਹੀ ਹੈ ਨਾ, ਕਿਉਂਕਿ ਬਾਣੀ ਦਾ ਪ੍ਰਯੋਜਨ ਹੀ ਹੈ, ਜੀਵਨ ਦਾ ਪ੍ਰਯੋਜਨ ਹੀ ਹੈ, ਫਿਰ ਉਹਨੂੰ ਕਿਵੇਂ ਮਿਲੀਏ, ਉਹਦੇ ਵਿੱਚ ਅਭੇਦ ਅਸੀਂ ਕਿਵੇਂ ਹੋਈਏ? ਤਾਂ ਬਾਬਾ ਜੀ ਅੱਗੇ ਰਹਾਓ ਦੀ ਪੰਕਤੀ ਵਿੱਚ ਇੱਕ ਭੇਦ ਖੋਲਦੇ ਨੇ, ਸੰਤ ਸੰਗਤ ਰਾਮ ਹਿਰਦੈ ਵਸਾਏ। ਹੇ ਭਾਈ, ਵਾਹਿਗੁਰੂ ਪਰਮਾਤਮਾ ਸਾਡੇ ਦਿਮਾਗ ਵਿੱਚ, ਬੁੱਧੀ ਵਿੱਚ ਨਹੀਂ ਕੈਦ ਹੋ ਸਕਦਾ, ਪਰ ਪਰਮਾਤਮਾ ਸਾਡੇ ਹਿਰਦੇ ਵਿੱਚ ਵੱਸ ਸਕਦਾ, ਕਿਉਂਕਿ ਉਹ ਪ੍ਰੇਮ ਸਵਰੂਪ ਹੈ, ਅਨੁਭਵ ਸਵਰੂਪ ਹੈ, ਉਸ ਨੂੰ ਅਸੀਂ ਆਪਣੇ ਹਿਰਦੇ ਵਿੱਚ ਭਾਵਨਾ ਵਿੱਚ ਰੱਖ ਸਕਦੇ ਹਾਂ, ਆਪਣੇ ਭਾਵ ਵਿੱਚ ਸਮਾ ਸਕਦੇ ਹਾਂ। ਅਤੇ ਉਹ ਭਾਵਨਾ ਕਿੱਥੇ ਬਣਦੀ ਹੈ? ਉਹ ਕਿਤਾਬਾਂ ਵਿੱਚ ਨਹੀਂ ਬਣਨੀ, ਉਹ ਦਰਸ਼ਨਾ ਸ਼ਾਸਤਰਾਂ ਵਿੱਚ ਨਹੀਂ ਬਣਨੀ, ਉਹ ਤਾਂ ਇੱਕ ਦਿਮਾਗੀ ਦਾ ਪੇਚ ਹੋ ਜਾਣਗੇ ਨਾ। ਕਹਿੰਦੇ ਵਾਹਿਗੁਰੂ ਨੂੰ ਪਾਉਣਾ ਹੈ ਅਤੇ ਹਿਰਦੇ ਤੋਂ ਕੰਮ ਲੈਣਾ ਪਏਗਾ, ਹਿਰਦੇ ਤੋਂ ਕੰਮ ਲੈਣਾ ਪਏਗਾ। ਹਿਰਦਾ ਕਿੱਥੇ ਕਿੱਥੇ ਵਸੇਗਾ ਪਰਮਾਤਮਾ? ਹਿਰਦਿਆਂ ਕਿੱਥੇ ਭਾਵਪੂਰਕ ਹੋਏਗਾ? ਜਿੱਥੇ ਉਸਦੀਆਂ ਗੱਲਾਂ, ਉਹਦੀ ਚਰਚਾ, ਉਹਦੀ ਵਿਚਾਰ ਹੁੰਦੀ, ਉਹਦਾ ਪਿਆਰ ਮਾਣਿਆ ਜਾਂਦਾ। ਕਹਿੰਦੇ ਸਤ ਸੰਗਤ ਰਾਮ ਹਿਰਦੈ ਵਸਾਈ, ਸੱਤ ਦੀ ਸੰਗਤ ਜਦੋਂ ਤੂੰ ਕਰੇਗਾ, ਸੱਚਿਆਂ ਦੀ ਸੰਗਤ ਜਦੋਂ ਤੂੰ ਕਰੇਗਾ, ਸੱਚ ਨਾਲ ਜੁੜ ਜਾਏਗਾ, ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਤੇਰੇ ਹਿਰਦੇ ਵਿੱਚ ਵੱਸ ਜਾਏਗਾ, ਤੂੰ ਉਹਦਾ ਭੇਦ ਪਾ ਲਏਗਾ। ਹੋਰ ਕੋਈ ਤਰੀਕਾ ਨਹੀਂ। ਉਹਦਾ ਭੇਦ ਪਾਉਣ ਦਾ ਮਤਲਬ ਇਹ ਵੀ ਆਪਣਾ ਆਪਾ ਤੂੰ ਉਹਦੇ ਵਿੱਚ ਉਧਾਲ ਦੇਗਾ, ਅਤੇ ਐਸਾ ਭੇਦ ਪਾਉਣ ਵਾਲਾ ਉਹਦੇ ਬਾਰੇ ਦੱਸ ਨਹੀਂ ਸਕਦਾ ਵੀ ਜੇ ਕੋਈ ਕਹੇ ਵੀ ਮੈਂ ਉਹ ਮੇਰੇ ਹਿਰਦੇ ਵਿੱਚ ਆ ਕੇ ਵੱਸ ਗਿਆ ਅਤੇ ਹੁਣ ਮੈਂ ਦੁਨੀਆ ਨੂੰ ਦੱਸ ਦਿਆਂ ਵੀ ਇਸ ਤਰ੍ਹਾਂ ਦਾ ਰੱਬ ਹੈ, ਬਾਬਾ ਜੀ ਕਹਿੰਦੇ ਨਹੀਂ। ਭੇਦ ਪੈਣ ਦਾ ਮਤਲਬ ਹੈ ਜਿਵੇਂ ਕੋਈ ਪਾਣੀ ਵਿੱਚ ਡੁੱਬ ਜਾਏ ਅਤੇ ਡੁੱਬੇ ਬੰਦੇ ਨੂੰ ਪੁੱਛੋ ਵੀ ਪਾਣੀ ਕਿੰਨਾ ਗਹਿਰਾ ਹੈ, ਉਹ ਨਹੀਂ ਦੱਸ ਸਕਦਾ, ਜਾਂ ਤਾਂ ਉਹ ਪਾਣੀ ਤੋਂ ਬਾਹਰ ਆਵੇ, ਪਰ ਡੁੱਬ ਗਿਆ ਬਾਹਰ ਕਿਵੇਂ ਆ ਸਕਦਾ? ਥੋੜ੍ਹਾ ਪਾਣੀ ਹੋਵੇ ਤਾਂ ਉਹ ਦੱਸ ਸਕਦਾ। ਕਹਿੰਦੇ ਪਰਮਾਤਮਾ ਦੇ ਪ੍ਰੇਮ ਵਿੱਚ ਜਿਹੜਾ ਡੁੱਬ ਜਾਂਦਾ ਨਾ, ਉਹ ਨਾ ਇੱਥੇ ਉਹ ਕਹਿੰਦਾ ਹੈ, ਉਹ ਕਹਿੰਦਾ ਇਹ ਇਸ ਤਰ੍ਹਾਂ ਹੈ ਜਿਵੇਂ ਗੂੰਗੇ ਨੇ ਮਿਠਿਆਈ ਖਾ ਲਈ ਹੋਵੇ, ਉਹਦਾ ਸਵਾਦ ਨਹੀਂ ਦੱਸ ਸਕਦਾ, ਵਾਹਿਗੁਰੂ ਦਾ ਭੇਦ ਨਹੀਂ ਪਾਇਆ ਜਾ ਸਕਦਾ, ਪਰ ਉਹ ਆਪਣੇ ਹਿਰਦੇ ਵਿੱਚ ਸਮਾ ਸਕਦਾ ਹੈ, ਹਿਰਦੇ ਵਿੱਚ ਪ੍ਰਗਟ ਹੋ ਸਕਦਾ, ਹਿਰਦੇ ਵਿੱਚ ਜ਼ਾਹਰ ਹੋ ਸਕਦਾ। ਉਹਦੇ ਲਈ ਸਤ ਸੰਗਤ ਬੜੀ ਜ਼ਰੂਰੀ ਹੈ, ਉਹਦੇ ਲਈ ਉਹ ਸੰਗ ਬੜਾ ਜ਼ਰੂਰੀ ਹੈ ਜਿਸ ਸੰਗ ਵਿੱਚ ਉਹਨੂੰ ਗਾਇਆ ਜਾਵੇ। ਰਹਾਓ, ਇਹ ਰਹਾਓ ਦੀ ਪੰਕਤੀ ਹੈ, ਸੰਤ ਸੰਗਤ ਰਾਮ ਹਿਰਦੈ ਵਸਾਈ। ਇਸ ਪੰਕਤੀ ਦੇ ਦੁਆਲੇ ਹੀ ਸਾਰਾ ਸ਼ਬਦ ਘੁੰਮਦਾ ਹੈ ਕਿ ਵਾਹਿਗੁਰੂ ਹਿਰਦੇ ਤੋਂ ਜਾਣਿਆ ਜਾ ਸਕਦਾ ਹੈ ਜੇ ਹਿਰਦੇ ਦੀ ਭਾਵਨਾ ਨਾਲ ਬੰਦਾ ਨੂੰ ਅਰਾਧੇ। ਜੇ ਹਿਰਦੇ ਦੀ ਭਾਵਨਾ ਨਹੀਂ, ਫਿਰ ਭਾਵੇਂ ਜਿੰਨਾ ਮਰਜ਼ੀ ਯਤਨ ਕਰ ਲਏ, ਫਿਰ ਵੱਡੇ ਵੱਡੇ ਦੇਵਤੇ ਵੀ ਨਹੀਂ ਜਾਣ ਸਕਦੇ। ਹਨੂੰਮਾਨ ਸਰ ਗਰੁੜ ਸਮਾਨਾ, ਪਹਿਲਾਂ ਦੇਵਤਿਆਂ ਦਾ ਜ਼ਿਕਰ ਕੀਤਾ, ਵੱਡੇ ਦੇਵਤਿਆਂ ਦਾ ਜ਼ਿਕਰ ਕੀਤਾ, ਹੁਣ ਹਨੂੰਮਾਨ ਸਰ ਗਰੁੜ ਸਮਾਨਾ। ਹਨੂੰਮਾਨ ਸਰ ਦਾ ਅਰਥ ਹੈ ਵਰਗੇ। ਹਨੂੰਮਾਨ ਬੜਾ ਵੱਡਾ ਸੇਵਕ ਸੀ ਭਗਤ ਰਾਮ ਰਾਮ ਅਵਤਾਰ ਦਾ, ਭਗਵਾਨ ਰਾਮ ਦਾ, ਅਤੇ ਕਹਿੰਦੇ ਏਡਾ ਵੱਡਾ ਭਗਤ ਜਿਹੜਾ ਬਹੁਤ ਬਲੀ ਸੀ, ਬੜੀ ਤਾਕਤ ਸੀ ਉਹਦੇ ਅੰਦਰ। ਕਹਿੰਦੇ ਏਡੀ ਤਾਕਤ ਦਾ ਮਾਲਕ ਹੋ ਕੇ ਵੀ ਕੋਈ ਇਹ ਕਹੇ ਵੀ ਮੇਰੇ ਵਿੱਚ ਬੜੀ ਤਾਕਤ ਹੈ, ਮੈਂ ਜਿਹੜਾ ਹੈ ਪਰਮਾਤਮਾ ਨੂੰ ਜਾਣ ਲੰਗਾ। ਬਾਬਾ ਕਬੀਰ ਜੀ ਕਹਿੰਦੇ ਹਨੂੰਮਾਨ ਇਕੱਲਾ ਨਹੀਂ, ਹਨੂੰਮਾਨ ਸਰ, ਸਰ ਦਾ ਮਤਲਬ ਇੱਥੇ ਵਰਗੇ। ਕਹਿੰਦੇ ਬੇਅੰਤ ਵਾਨਰ ਇਹੋ ਜਿਹੇ ਹੋਰ ਵੀ ਆ ਜਾਣ, ਬਹੁਤ ਵੱਡੇ ਵੱਡੇ ਬਲ ਵਾਲੇ। ਗਰੁੜ ਸਮਾਨਾ, ਅਤੇ ਗਰੁੜ ਪੰਛੀਆਂ ਵਿੱਚੋਂ ਸਭ ਤੋਂ ਵੱਡਾ ਮੰਨਿਆ ਜਾਂਦਾ, ਜਿਹਦੀ ਸਵਾਰੀ ਵਿਸ਼ਨੂੰ ਕਰਦਾ ਹੈ, ਉਹ ਵਿਸ਼ਨੂੰ ਦਾ ਸਵਾਰ ਹੈ, ਸਾਧਨ ਹੈ, ਉਹਦੇ 'ਤੇ ਚੜ੍ਹ ਕੇ ਉਹ ਸਵਾਰੀ ਕਰਦਾ। ਹੁਣ ਜਿਹਦਾ ਮਾਲਕ ਹੀ, ਜਿਹਦਾ ਸਵਾਮੀ ਹੀ ਪਰਮਾਤਮਾ ਹੀ ਹੋਵੇ, ਵਿਸ਼ਨੂੰ ਹੋਵੇ, ਭਗਵਾਨ ਮੰਨਿਆ ਜਾਂਦਾ, ਜਿਹਦੇ ਸਾਰੇ ਅਵਤਾਰ ਮੰਨੇ ਜਾਂਦੇ ਨੇ,
ਬਾਬਾ ਜੀ ਕਹਿੰਦੇ ਜਿਹਦਾ ਮਾਲਕ ਸਵਾਮੀ ਗਰੁੜ ਦਾ ਵਿਸ਼ਨੂੰ ਹੈ ਉਹ ਵੀ ਵਾਹਿਗੁਰੂ ਬਾਬਤ ਨਹੀਂ ਜਾਣ ਸਕਦਾ, ਜਿਹੜਾ ਅਵਤਾਰ ਦਾ ਸੇਵਕ ਹੈ ਹਨੂੰਮਾਨ ਉਹ ਵੀ ਵਾਹਿਗੁਰੂ ਬਾਰੇ ਨਹੀਂ ਜਾਣ ਸਕਦਾ, ਭੇਦ ਨਹੀਂ ਪਾ ਸਕਦਾ ਕਿ ਉਹਨਾਂ ਵਰਗੇ ਹੋਰ ਭਾਵੇਂ ਜਿੰਨੇ ਮਰਜ਼ੀ ਹੋਣ। ਹਨੂੰਮਾਨ ਸਰ ਗਰੁੜ ਸਮਾਨਾ ਸੁਰ ਪਤ, ਸੁਰ ਨਾਮ ਪਹਿਲਾਂ ਵੀ ਅੱਜ ਕੀਤਾ, ਦੇਵਤੇ ਤਾਂ ਹੁੰਦਾ, ਸੁਰ ਪਤ ਦਾ ਅਰਥ ਹੋ ਗਿਆ ਦੇਵਤਿਆਂ ਦਾ ਪਤੀ, ਦੇਵਤਿਆਂ ਦਾ ਮਾਲਕ ਕੌਣ ਹੈ, ਇੰਦਰ ਸਾਰੇ ਦੇਵਤਿਆਂ ਤੋਂ ਵੱਡਾ ਦੇਵਤਾ, ਨਰਪਤ ਮਨੁੱਖਾਂ ਦਾ ਮਾਲਕ, ਜਿਹੜਾ ਚੱਕਰਵਰਤੀ ਕੋਈ ਰਾਜਾ ਹੋਵੇ, ਵੱਡੇ ਤੋਂ ਵੱਡਾ ਬਾਦਸ਼ਾਹ ਰਾਜਾ ਹੋਵੇ। ਕਹਿੰਦੇ ਭਾਵੇਂ ਕੋਈ ਦੇਵਤਿਆਂ ਵਿੱਚੋਂ ਸ੍ਰੇਸ਼ਟ ਦੇਵਤਾ ਹੋਵੇ, ਭਾਵੇਂ ਮਨੁੱਖਾਂ ਵਿੱਚੋਂ ਕੋਈ ਸ੍ਰੇਸ਼ਟ ਮੰਨਿਆ ਜਾਂਦਾ ਹੋਵੇ, ਨਹੀਂ ਗੁਣ ਜਾਨਾ, ਇਹ ਵਾਹਿਗੁਰੂ ਇੱਥੇ ਗੁਣ ਦਾ ਅਰਥ ਹੈ, ਤੇਰਾ ਭੇਦ ਤੇਰਾ ਅੰਤ ਕੋਈ ਨਹੀਂ ਪਾ ਸਕਦਾ। ਕਿਵੇਂ ਪਾਏਗਾ, ਜਿਵੇਂ ਕਿਹਾ ਅੱਖਾਂ ਰਾਹੀਂ ਨਾਸਕਾਂ ਰਾਹੀਂ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਸਿਫਤੀ, ਸਿਫਤ ਨਾਲ ਵੀ ਅੰਤ ਨੇ, ਵੀ ਸਿਫਤੀਆਂ ਕਰੀ ਜਾਈਏ ਅਸੀਂ ਕਈ ਰੱਬ ਪਾ ਲਈਏ, ਅੰਤ ਨਾ ਵੇਖਣ ਸੁਣਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਗੁਰੂ ਸਾਹਿਬ ਜੀ ਕਹਿੰਦੇ ਉਹਦੇ ਪਾਰਾਵਾਰ ਦਾ, ਉਹਦੇ ਆਕਾਰਾਂ ਦਾ, ਉਹਦੀ ਬਣਾਈ ਰਚਨਾ ਦਾ ਹੀ ਅੰਤ ਨਹੀਂ ਪਾਇਆ ਜਾਂਦਾ, ਉਹਦਾ ਅੰਤ ਤੇ ਕੀ ਪਾਇਆ ਜਾਣਾ, ਨਾ ਕਹਿਣ ਨਾਲ ਨਾ ਸੁਣਨ ਨਾਲ। ਪਰ ਇਹਦਾ ਭਾਵ ਇਹ ਨਹੀਂ ਵੀ ਕਹਿਣਾ ਸੁਣਨਾ ਤਿਆਗ ਦੇਣਾ, ਕਹਿਣ ਸੁਣਨ ਦੀ ਬਿਰਤੀ ਬਦਲਣੀ, ਅਸੀਂ ਇਸ ਤਰ੍ਹਾਂ ਕਹਿਣਾ ਸੁਣਨਾ ਵੀ ਪ੍ਰੇਮ ਵਿੱਚ ਕਹਿਣਾ, ਹੇ ਵਾਹਿਗੁਰੂ ਅਸੀਂ ਤੇ ਨਾਚੀਜ਼ ਹਾਂ, ਤੇਰੇ ਛੋਟੇ ਜਿਹੇ ਜੀਵ ਹਾਂ, ਤੇਰੇ ਵਿੱਚ ਅਭੇਦ ਹੋਣਾ ਚਾਹੁੰਦੇ, ਇਹ ਨਹੀਂ ਵੀ ਤੈਨੂੰ ਆਪਣੇ ਵੱਸ ਕਰਨਾ ਚਾਹੁੰਦੇ। ਬਸ ਅੰਦਰ ਦੇ ਫੁਰਨੇ ਦਾ ਫਰਕ ਪੈ ਜੇ ਭਗਤੀ ਬਣ ਜਾਂਦੀ ਹੈ, ਤੇ ਅੰਦਰ ਫੁਰਨਾ ਹਉਮੈ ਦਾ ਬਣ ਕੇ ਰੱਬ ਨੂੰ ਕੋਈ ਜਪਣਾ ਸ਼ੁਰੂ ਕਰ ਦੇ ਤੇ ਉਹ ਭਗਤੀ ਦੀ ਥਾਂ ਤੇ ਮਨਮੁਕਤੀ ਹੋ ਜਾ, ਮਨਮੁਕਤਾ ਹੋ ਜਾਂਦੀ ਹੈ, ਅਗਿਆਨਤਾ ਹੋ ਜਾਂਦੀ। ਕਹਿਣ ਦਾ ਫਰਕ ਪੈ ਜਾਂਦਾ, ਭਾਵਨਾ ਦਾ ਫਰਕ ਪੈ ਜਾਂਦਾ, ਇਸ ਭਾਵਨਾ ਨਾਲ ਪਰਮਾਤਮਾ ਨੂੰ ਅਰਾਧਨਾ ਕਿ ਇਹ ਪਰਮਾਤਮਾ ਅਸੀਂ ਤੇ ਨਾਚੀਜ਼ ਹਾਂ ਨਾਦਾਨ ਹਾਂ, ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ, ਸਾਡੀਆਂ ਕਰਮਾਂ ਨੂੰ ਨਾ ਵੇਖੀ ਤੂੰ, ਆਪਣੇ ਬਿਰਧ ਵੱਲ ਵੇਖੀ, ਤੂੰ ਬੜਾ ਵੱਡਾ ਹੈ, ਅਸੀਂ ਤਾਂ ਅਭੋਲ ਹਾਂ, ਅਸੀਂ ਤਾਂ ਨਦਾਨ ਹਾਂ ਮੂਰਖ ਹਾਂ, ਅਸੀਂ ਤੇ ਗੁਨਾਹਗਾਰ ਹਾਂ। ਇਸ ਕਰਕੇ ਕਹਿੰਦੇ ਵੱਡੇ ਵੱਡੇ ਨਰ ਵੱਡੇ ਵੱਡੇ ਦੇਵਤੇ ਨਹੀਂ ਗੁਣ ਜਾਨਾ, ਤੇਰਾ ਭੇਦ ਨਹੀਂ ਪਾਇਆ, ਤੇ ਅਸੀਂ ਕਿਸ ਤੇ ਵਿਚਾਰੇ ਹਾਂ। ਚਾਰ ਵੇਦ ਨੇ, ਯਜੁਰਵੇਦ ਅਥਰਵਣ ਵੇਦ ਸਾਮ ਵੇਦ ਰਿਗ ਵੇਦ ਸਭ ਤੋਂ ਪੁਰਾਣਾ। ਕਹਿੰਦੇ ਚਾਰਾਂ ਵੇਦਾਂ ਵਿੱਚ ਇੰਨਾ ਕੁਝ ਫਲਸਫਾ ਦੱਸਿਆ ਹੋਇਆ ਹੈ, ਸਿਮਰਤ ਅਰ ਅਤੇ ਸਿਮਰਤ ਸਿਮਰਤੀਆਂ ਬਣੀਆਂ ਨੇ, ਪ੍ਰਮੁੱਖ 27 ਸਿਮਰਤੀਆਂ, ਪੁਰਾਣਾ ਬੜੇ ਪੁਰਾਣ ਨੇ। ਕਹਿੰਦੇ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਚਾਰ ਵੇਦ ਅਰ ਸਿਮਰਤ ਪੁਰਾਣਾ ਜਿਨ੍ਹਾਂ ਨੇ ਲਿਖੇ, ਜਿਨ੍ਹਾਂ ਨੇ ਪੜ੍ਹੇ, ਜਿਨ੍ਹਾਂ ਨੇ ਸੁਣੇ, ਜਿਨ੍ਹਾਂ ਨੇ ਵਿਚਾਰੇ, ਇਹਨਾਂ ਵਿੱਚ ਵੀ ਤੇਰਾ ਭੇਦ ਨਹੀਂ ਪਾਇਆ ਜਾ ਸਕਦਾ, ਤੇਰੇ ਬਾਬਤ ਬਹੁਤ ਕੁਝ ਹੈ, ਇਹ ਸਹਾਇਤਾ ਦਿੰਦੇ ਨੇ ਰੱਬ ਦੇ ਮਾਰਗ ਤੇ ਤੁਰਨ ਦੇ ਲਈ। ਪਰ ਗੁਰਦੇਵ ਜੀ ਕਹਿੰਦੇ ਭੇਦ ਨਹੀਂ ਪਾ ਸਕਦੇ। ਕਮਲਾ ਪਤ, ਕਮਲਾ ਦਾ ਪਤੀ ਵਿਸ਼ਨੂੰ, ਕਵਲਾ ਖੁਦ ਮਾਇਆ, ਕਵਲਾ ਦਰਦ ਤੇ ਮਾਇਆ, ਸਾਰੀ ਮਾਇਆ ਜਿਹੜੀ ਉਹਦੀ ਰਚੀ ਹੋਈ ਹੈ, ਜਿਹੜੀ ਉਹਦੀ ਰਚੀ ਹੋਈ ਰਚਨਾ ਉਹਨੂੰ ਕਿਵੇਂ ਜਾਣ ਸਕਦੇ। ਕਹਿੰਦੇ ਕਵਲਾ ਪਤ ਵਿਸ਼ਨੂੰ ਤੇ ਮਾਇਆ ਦਾ ਪਤੀ ਤੇ ਖੁਦ ਮਾਇਆ ਨਹੀਂ ਜਾਣਾ, ਉਹਨਾਂ ਵੀ ਤੈਨੂੰ ਨਹੀਂ ਜਾਣਿਆ, ਹੇ ਅਕਾਲ ਪੁਰਖ ਵਾਹਿਗੁਰੂ ਜੀ ਨਹੀਂ ਤੇਰਾ ਭੇਦ ਪਾ ਸਕੇ। ਕਹਿ ਕਬੀਰ ਸੋ ਭਰਮੈ ਨਾਹੀਂ, ਅੰਤਦਾਤਾ ਜੀ ਬਾਬਾ ਕਬੀਰ ਜੀ ਕਿਰਪਾ ਕਰਦੇ ਨੇ, ਹੇ ਕਬੀਰ ਇਹ ਆਖ ਸੋ ਭਰਮੈ ਨਾਹੀਂ, ਉਹ ਨਹੀਂ ਭਰਮ ਦਾ, ਭਰਮ ਦਾ ਅਰਥ ਇੱਥੇ ਉਹ ਇਹਨਾਂ ਭਟਕਣਾਂ ਵਿੱਚ ਨਹੀਂ ਪੈਂਦਾ, ਉਹ ਦਿਮਾਗ ਦੀ ਇਹਨਾਂ ਖੇਡਾਂ ਵਿੱਚ ਨਹੀਂ ਪੈਂਦਾ ਵੀ ਮੈਂ ਰੱਬ ਨੂੰ ਜਾਣ ਲਵਾਂ ਸਮਝ ਲਵਾਂ, ਉਹ ਭਟਕਣਾ ਮੁਕਾ ਦਿੰਦਾ, ਉਹ ਕਹਿੰਦਾ ਮੈਂ ਇਸ ਬੁੱਧੀ ਦੇ ਖੇਡ ਵਿੱਚ ਨਹੀਂ ਆਉਣਾ। ਕਹਿ ਕਬੀਰ ਸੋ ਭਰਮੈ ਨਾਹੀਂ, ਪੱਗ ਲੱਗ ਰਾਮ ਰਹਿ ਸਰਨਾਹੀ। ਕਹਿੰਦੇ ਜਿਹੜਾ ਰੱਬ ਦੇ ਚਰਨ ਪਕੜ ਲੈਂਦਾ ਨਾ, ਚਰਨ ਪਕੜਨ ਵਾਲਾ ਪ੍ਰਾਪਤ ਕਰ ਲੈਂਦਾ। ਕੋਈ ਬੰਦਾ ਆਖੇ ਮੈਂ ਤੈਨੂੰ ਜਾਣਨਾ ਹੈ ਵੇਖਣਾ ਹੈ, ਤੇ ਉਹ ਸ਼ਕਤੀਮਾਨ ਨੂੰ ਕਿਵੇਂ ਕੋਈ ਜਾਣ ਸਕਦਾ, ਪਰ ਕਹਿੰਦੇ ਉਹਨੂੰ ਜਾਣਨਾ ਹੋਵੇ ਤੇ ਉਹਦੇ ਚਰਨ ਪਕੜ ਲਓ, ਭਾਵ ਆਪਣਾ ਆਪਾ ਸਮਰਪਣ ਕਰ ਦਿਓ। ਜੋ ਜਿੱਦ ਵਿੱਚ ਨਹੀਂ ਮਿਲਦਾ ਉਹ ਪ੍ਰੇਮ ਵਿੱਚ ਮਿਲ ਜਾਂਦਾ, ਜੋ ਹੱਠ ਨਾਲ ਨਹੀਂ ਮਿਲਦਾ ਉਹ ਆਪਾ ਤਿਆਗ ਕੇ ਮਿਲ ਜਾਂਦਾ। ਬਾਬਾ ਕਬੀਰ ਜੀ ਕਹਿੰਦੇ ਉਹਨੂੰ ਪਾਉਣਾ ਹੈ ਤੇ ਇੱਕ ਤਾਂ ਸਤ ਸੰਗਤ ਵਿੱਚ ਉਹਨੂੰ ਹਿਰਦੇ ਤੋਂ ਅਰਾਧ, ਤੇ ਦੂਸਰਾ ਭਟਕਣਾ ਛੱਡ ਦੇ, ਭੁਲੇਖਾ ਛੱਡ ਦੇ ਵੀ ਮੈਂ ਲੱਭ ਲਾਂਗਾ, ਆਪਣੇ ਹੱਠ ਛੱਡ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪੱਗ ਦੇ ਚਰਨਾਂ ਵਿੱਚ ਲੱਗ ਜਾ, ਸਰਨਾਹੀ ਸ਼ਰਨ ਵਿੱਚ ਆ ਜਾ, ਤੇ ਜਦੋਂ ਤੂੰ ਉਹਦੇ ਸ਼ਰਨ ਵਿੱਚ ਆ ਜਾਏਗਾ ਉਹ ਪਰਮਾਤਮਾ ਫਿਰ ਤੇਰੇ ਵੱਸ ਹੋ ਜਾਏਗਾ, ਤੂੰ ਉਹਨੂੰ ਜਾਣ ਜਾਏਗਾ, ਕਿਉਂਕਿ ਜਿਹੜਾ ਸਰਨ ਆ ਗਿਆ
ਸਰਨ ਆਏ ਨੂੰ ਪਰਮਾਤਮਾ ਆਪਣੀ ਰਹਿਮਤ ਨਾਲ ਨਵਾਜ ਦਿੰਦਾ, ਆਪਣਾ ਆਪਾ ਉਹਦੇ ਤੇ ਨਿਸ਼ਾਵਰ ਕਰ ਦਿੰਦਾ। ਜੋ ਕਿਸੇ ਵੱਡੇ ਵੱਡੇ ਗਿਆਨੀ ਫਿਲਾਸਫਰ ਨੂੰ ਨਹੀਂ ਮਿਲਦਾ, ਉਹ ਇੱਕ ਸਾਧਾਰਨ ਜਿਹਾ ਮਨੁੱਖ, ਇੱਕ ਆਮ ਮਨੁੱਖ ਜਿਹੜਾ ਪ੍ਰੇਮ ਦਾ ਪੁਜਾਰੀ ਹੈ, ਜਿਹੜਾ ਭਾਵਨਾ ਨਾਲ ਜੁੜਦਾ ਹੈ, ਜਿਹੜਾ ਸ਼ਰਧਾ ਨਾਲ ਆਉਂਦਾ ਹੈ, ਉਹ ਵਾਹਿਗੁਰੂ ਦੇ ਘਰੋਂ ਬਹੁਤ ਕੁਝ ਲੈ ਜਾਂਦਾ। ਇਸ ਕਰਕੇ ਪਰਮਾਤਮਾ ਦੇ ਘਰ ਅੰਦਰ ਸ਼ਰਧਾ, ਪਿਆਰ, ਭਾਵਨਾ ਪ੍ਰਧਾਨ ਹੈ। ਜਿਹੜੇ ਤਰਕ ਵਿਤਰਕ ਕਰਦੇ ਨੇ ਉਹ ਕੁਝ ਵੀ ਨਹੀਂ ਪ੍ਰਾਪਤ ਕਰ ਸਕਦੇ। ਉਹਨਾਂ ਲਈ ਬਾਬਾ ਕਬੀਰ ਜੀ ਨੇ ਕਿਹਾ ਨਾ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰ। ਇੱਥੇ ਸੋਚਣ ਦਾ ਅਰਥ ਹੋਈ ਹੈ ਵੀ ਆਪਣੇ ਮਤ ਨਾਲ ਤੂੰ ਲੱਭਣਾ ਚਾਹੁੰਦਾ, ਜਿੰਨਾ ਮਰਜ਼ੀ ਸੋਚੀ ਜਾ, ਜਿੰਨਾ ਮਰਜ਼ੀ ਚਿਤਵੀ ਜਾ। ਚਤੁਰ ਸਿਆਣਪਾਂ ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ। ਆਪਣੀਆਂ ਸਿਆਣਪਾਂ ਛੱਡ ਕੇ ਉਹਨੂੰ ਸਿਮਰਾਂਗੇ, ਉਹਦੇ ਚਰਨਾਂ ਨੂੰ ਪਕੜ ਲਾਂਗੇ। ਜਿਹਨੇ ਚਰਨ ਪਕੜ ਲਏ, ਕਿਸੇ ਨੂੰ ਪੈਰਾਂ ਤੋਂ ਘੁੱਟ ਕੇ ਜੱਫਾ ਪਾ ਲਓ, ਕਿੱਡਾ ਵੀ ਹੋਵੇ ਉਹ ਹਿੱਲ ਨਹੀਂ ਸਕਦਾ। ਕਹਿੰਦੇ ਵਾਹਿਗੁਰੂ ਨੂੰ ਪ੍ਰੇਮ ਦਾ ਜੱਫਾ ਪਾ ਲਿਆ ਉਹਦੇ ਚਰਨਾਂ ਤੋਂ, ਉਹ ਪਰਮਾਤਮਾ ਤੇਰੇ ਵੱਸ ਹੋ ਜਾਏਗਾ, ਕਿਉਂਕਿ ਉਹ ਭਗਤਾਂ ਕੈ ਵੱਸ, ਭਗਤਾਂ ਤਾਣ ਤੇਰਾ। ਅਕਾਲ ਪੁਰਖ ਵਾਹਿਗੁਰੂ ਭਗਤਾਂ ਦੇ ਵੱਸ ਹੈ, ਪ੍ਰੇਮ ਦੇ ਵੱਸ ਹੈ। ਅੱਜ ਦੇ ਇਸ ਪਾਵਨ ਸ਼ਬਦ ਵਿੱਚ ਬਾਬਾ ਕਬੀਰ ਜੀ ਨੇ ਇਹ ਕਿਰਪਾ ਕੀਤੀ ਹੈ ਕਿ ਅਸੀਂ ਸਾਰੇ ਪਰਮੇਸ਼ਵਰ ਬਾਰੇ ਕਹਿੰਦੇ, ਸੁਣਦੇ, ਵਿਚਾਰਦੇ, ਪੜ੍ਹਦੇ ਹਾਂ, ਅਰਾਧਦੇ ਵੀ ਹਾਂ, ਪਰ ਹਿਰਦੇ ਤੋਂ ਭਾਵਨਾ ਨਾਲ ਉਸਨੂੰ ਬੁਲਾਈਏ, ਭਾਵਨਾ ਨਾਲ ਉਸਨੂੰ ਆਵਾਜ਼ ਮਾਰੀਏ, ਪ੍ਰੇਮ ਵੱਸ ਹੋ ਕੇ ਉਹਨੂੰ ਗਾਈਏ ਸੰਗਤ ਵਿੱਚ ਬੈਠ ਕੇ, ਅਤੇ ਉਹ ਵਾਹਿਗੁਰੂ ਕਿਰਪਾ ਕਰਦਾ, ਹਿਰਦੇ ਵਿੱਚ ਆਣ ਕੇ ਵੱਸ ਜਾਂਦਾ। ਭੁੱਲਾਂ ਚੁੱਕਾਂ ਦੀ ਖਿਮਾ, ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਦਿਆਂ ਬੇਅੰਤ ਬੇਅੰਤ ਤਰੁੱਟੀਆਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ ਜੀ, ਭੁੱਲਾਂ ਨਾ ਚਿਤਾਰਨੀਆਂ। ਸਮੂਹ ਸੰਗਤ ਦਾ ਧੰਨਵਾਦ, ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ। ਪਿਆਰ ਸਤ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ।

ਬੋਲਣਾ ਜੀ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿਆ ਵੈ ਧਾਏ ਸਭ ਥਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ

ਜਿੰਨਾ ਸਿੰਘਾਂ ਸਿੰਘਾਂ ਨੇ ਧਰਮ ਵਿੱਚ ਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰੱਖੜੀਆਂ ਤੇ ਚੜੇ, ਧੰਨ ਨਾਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ,

ਤੇ ਜੋ ਜਿਹੜੀ ਹੈ ਵਾਹਿਗੁਰੂ ਜੀ ਆਪ ਜੀ ਨੇ ਬੜੀ ਕਿਰਪਾ ਕਰਕੇ ਅੰਮ੍ਰਿਤ ਵੇਲੇ ਤੋਂ ਖੁੱਲੇ ਦਰਸ਼ਨ ਦੀਦਾਰੇ ਬਖਸ਼ੇ, ਆਪਣੀ ਗੋਦ ਵਿੱਚ ਬਿਠਾ ਕੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਨਿਤਨੇਮ ਦੀਆਂ ਪੰਜ ਬਾਣੀਆਂ ਜੀ ਕੇ ਪਾਠ ਉਪਰੰਤ ਆਸਾ ਕੀ ਵਾਰ ਦੇ ਕੀਰਤਨ ਅੰਮ੍ਰਿਤ ਵੇਲੇ ਆਏ ਮੁੱਖ ਵਾਕ ਦੀ ਵਿਚਾਰ ਸਰਵਣ ਕਰਵਾਈ, ਆਪ ਦੀ ਗੋਦ ਵਿੱਚ ਬੈਠਦਿਆਂ ਬਾਣੀ ਪੜ੍ਹਦਿਆਂ ਕੀਰਤਨ ਸਰਵਣ ਕਰਦਿਆਂ ਸਿਮਰਨ ਕਰਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ, ਜਾਨ ਬੱਚੇ ਸਮਝ ਕੇ ਮੁਆਫ ਕਰਨਾ, ਅੱਗੇ ਤੋਂ ਇੱਕ ਮਨ ਇੱਕ ਚਿੱਤ ਬੰਦਗੀ ਸ਼ੁੱਧ ਸਪੱਸ਼ਟ ਬਾਣੀ ਪੜ੍ਹਨ ਦੀ ਸੁਮਤ ਬਖਸ਼ਣਾ, ਗੁਰਬਾਣੀ ਵਰਗਾ ਜੀਵਨ ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨਾ, ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੀ, ਸਾਰੀ ਸੰਗਤ ਨੂੰ ਸੰਪੂਰਨ ਦੇ ਰੁਗਤਾ ਦੀ ਦਾਤ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਿਸ਼ ਕਰਨਾ, ਬਾਣੀ ਬਾਣੇ ਨਾਲ ਬਾਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ ਬਖਸ਼ਿਸ਼ ਕਰਨਾ ਜੀ।

ਵਾਹਿਗੁਰੂ ਸਾਹਿਬ ਜੀਓ ਤੈਨ ਦੀ ਬੰਦਿਸ਼ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਕੋਲ ਕਮਾਈ ਤੇ ਸਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਸੁਕਹ ਟਲ ਗੁਰ ਸੇਵੀਐ ਅਹਿਨ ਸੁ ਸਹਿਜ ਸੁਭਾਅ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਇ ਹੋਵੇ ਸਿਫਤ ਕਸਮ ਦੀ ਨੁਰੀ ਅਰਸ਼ੋਂ ਕੁਰਸੋਂ ਝੱਟੀਐ

राग तनासरे बाणी भगत कबीर जी के एक ओंकार सतगुर प्रसाद सन

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਵੱਡੇ ਭਾਗਾਂ ਵਾਲੇ ਹੋ, ਗੁਰੂ ਸਾਹਿਬ ਦੀ ਗੋਦ ਵਿੱਚ ਬੈਠ ਕੇ ਗੁਰੂ ਦੀ ਗੋਦ ਦਾ ਨਿੱਘ ਮਾਣ ਰਹੇ ਹੋ, ਨਾਲ ਅੰਮ੍ਰਿਤ ਵੇਲੇ ਤੋਂ ਸੁਖਮਨੀ ਸਾਹਿਬ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਪਾਠ, ਆਸਾ ਕੀ ਦੇ ਵਾਰ ਦੇ ਕੀਰਤਨ, ਅੰਮ੍ਰਿਤ ਵੇਲੇ ਆਏ ਮੁੱਖ ਵਾਕ ਦੀ ਸ਼ਬਦ ਦੀ ਵਿਚਾਰ ਸਰਵਣ ਕਰ ਰਹੇ ਸੋ, ਗੁਰੂ ਸਾਹਿਬ ਕਿਰਪਾ ਕਰਨ, ਗੁਰਬਾਣੀ ਵਰਗਾ ਜੀਵਨ, ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨ, ਨਾਲ ਦੀ ਨਾਲ ਕੱਲ੍ਹ ਰੋਜ਼ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਸੰਪੂਰਨਤਾ ਦਿਵਸ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਪ੍ਰਾਰੰਭ ਹਨ, ਜਿਨ੍ਹਾਂ ਦੇ ਕੱਲ੍ਹ ਸ਼ਾਮ ਨੂੰ 4 ਵਜੇ ਭੋਗ ਸ਼ੁਰੂ ਹੋਣਗੇ, ਉਪਰੰਤ ਕੀਰਤਨ ਦਰਬਾਰ ਸੱਜਣਗੇ। ਸੋ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰ ਕੇ ਲਾਹਾ ਲਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

काहे जनम खनोय दास को नान पर धर्म न परिणत विश्वास तन अपने वहीं जो जीव जाते जीत को नान पर धर्म न और जाते जीत मृत पयो सुजे नहीं काल पंच जान को नान नरबामे को न पये भगवान तंदरा संपल संदिन अपने कर्मान इनमें कसन की नहीं नान सच्ची जान तो वान पैहार न हर नाथ के नाथ को नान से जानिए सदा बस तुम साथ तन तन जेता को दियो तांसो न न तीन न को नान पिना बावरे अब क्यों ढोला जी न तन न तन तन संपल सुख दियो और जो नीचे ताम को नान से दे बना से मत गाय न राम सब सुख दाता राम है दूसरा नान कोई को नान से दे बना के समर्थ जाता है ਜਿਸ ਮਿਰਤ ਪਾਈਏ ਤੇ ਪਾਈਏ ਤੈ ਨੀਤ ਕਹੋ ਨਾਨਕ ਸੁਣੇ ਮਨਾ ਔਰ ਕਰਤਾ ਨੀਤ ਪਾਂਚ ਪੰਥ ਕੋ ਤਨ ਤਿਉ ਜਾਨੋ ਚਤੁਰ ਸਿਆਨ ਜਿੱਥੇ ਪਜੋ ਨਾਨਕਾ ਨੀਨ ਪਾਏ ਨੇ ਮਾਨ ਘੜ ਘੜ ਮੈਂ ਅਰਜੂ ਵਸੈ ਸੰਪਨ ਕੇ ਵਿਕਾਰ ਕਹੋ ਨਾਨਕ ਤੇ ਪਜਮਨਾ ਪਾਉਣ ਤੇ ਪਾਰ ਸੁਖ ਦੁਖ ਦੇ ਪਰਸਾ ਨਹੀਂ ਲੋ ਮੋ ਮਾਨ ਕਹੋ ਨਾਨਕ ਸੁਣੇ ਮਨਾ ਸੁਣੋ ਭਗਵਾਨ ਸੁਣਨ ਦੀ ਆਨਾ
ਦਾਨ ਕਰ ਮਨ ਮੈਂ ਤੇ ਜਮਾਨ ਨਾਨਕ ਦੇਖ ਲੈ ਜਾਤ ਤੇ ਜਾਂ ਕੋਈ ਤੇ ਇਸ਼ਨਾਨ ਤੇ ਜਾਂ ਪਿਓ ਪਗ ਡਗ ਮਗੇ ਨੈਣ ਜੋ ਤੇ ਨੀਨ ਕਹੋ ਨਾਨਕ ਬਿਦ ਤਈ ਤਉ ਨਾ ਰਸਲੀਨ ਨਹੀਂ ਕਰਦੇ ਪਿਓ ਜਗਤ ਮੈਂ ਤੋ ਕਹੋ ਕੋ ਨਾਹੇ ਨਾਨਕ ਤੇਰਾ ਭਗਤ ਹੈ ਤੇਰਾ ਕੋ ਮਨ ਮਾਹੇ ਜਗਤ ਨਾ ਸਭ ਝੂਠ ਹੈ ਜਾਣ ਰਹੇ ਹੋ ਰਹੇ ਮੀਤ ਕਹਿ ਨਾਨਕ ਤੇਰਾ ਨਾ ਰਹੇ ਜੋ ਵਾਲੂ ਕੀ ਪੀਤ ਰਾਮ ਜਯੋ ਰਾਵਣ ਜਯੋ ਜਾਖੋ ਬਹੁ ਪਰਵਾਰ ਕਹੋ ਨਾਨਕ ਤੇਰੇ ਕੱਚ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀਤੀਏ ਜੋ ਅਨਹੋਣੀ ਹੋਏ ਮਾਰਗ ਸੰਸਾਰ ਕੋ ਨਾਨਕ ਚੰਨੀ ਕੋਈ ਜੋ ਕੁਝ ਉਥੋਂ ਬਿਨ ਸਹਿ ਪਰੋ ਅੱਜ ਤੇ ਕਾਲ ਨਾਨਕ ਆਦਿ ਗਾਇਨੇ ਚੜ ਸਕਦੇ ਜਾਣ ਦੋਹਰਾਵਾ ਬਲ ਚੁੱਕ ਕੇ ਬੰਧਨ ਪਰੇ ਕ੍ਰਿਸ਼ਨ ਨਾ ਹੋ ਤੇਰਾ ਪਾਏ ਕਹੋ ਨਾਨਕ ਬੋਟਾਰ ਜੱਜ ਹੋ ਸਾਈ ਬਲ ਹੋਇਆ ਬੰਧਨ ਛੁੱਟੇ ਸਭ ਕੁਛ ਹੋ ਤੇਰਾ ਪਾਏ ਨਾਨਕ ਸਭ ਕੋਈ ਤੁਮਰੇ ਹੱਥ ਮੈਂ ਤੁਮ ਹੀ ਹੋ ਤੋ ਸਹਾਇ ਸੰਗ ਸਕਾ ਸਤਨ ਕਰੇ ਕਹੋ ਨਾਨਕ ਮੇਰੋ ਸਾਥ ਕਹੋ ਨਾਨਕ ਮੈਂ ਤੇ ਕਰਨ ਨਾਥ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ ਕਹੋ ਨਾਨਕ ਜਗ ਮੈਂ ਕੰਨਿਆ ਪਿਓ ਗੁਰ ਮੰਤ ਰਾਮ ਨਾਮ ਔਰ ਮੈਂ ਜੋ ਜਾ ਕੇ ਸਾਹਮਣੇ ਕੋਏ ਜੇ ਸਿਮਰ ਸੰਤ ਮਟੈ ਦਰ ਸਤਵਾਰ ਹੋਏ ਰਾਮ ਨਾਮ ਔਰ ਮੈਂ ਜੋ ਜਾਤੇ ਸਾਹਮਣੇ ਕੋਏ ਜੇ ਸਿਮਰ ਸੰਕਟ ਮਟੈ ਦਰ ਸਤਵਾਰ ਹੋਏ ਮਨ ਰਾਮਣੀ ਮਾਰਨਾ ਪੰਜਮਾ ਕਾਲ ਵਿੱਚ ਤਿੰਨ ਵਕਤੂ ਪਈਓ ਸਤਸੰ ਤੋਂ ਵਿਚਾਰੋ ਅੰਮ੍ਰਿਤ ਨਾਮ ਕਾ ਕੇ ਜਾ ਪਇਓ ਜਿਸ ਕਰ ਸੰਤ ਉਧਾਰੋ ਜੇ ਕੋ ਕਾਵੇ ਜੇ ਕੋ ਪੁੰਚੇ ਸਿਰਕਾ ਹੋਏ ਉਧਾਰੋ ਇਹ ਵਕਤੀ ਨਾ ਜਾਏ ਨਿਤਰਤਾ ਕੋ ਤਾਰੋ ਕੰਮ ਸੰਸਾਰ ਚੰਨ ਲਗਤਾਈਏ ਤਬ ਨਾਨਕ ਬ੍ਰਹਮ ਪਸਾਰੋ ਸ਼ੋਕ ਮਾਰਨਾ ਪੰਜਮਾ ਮੇਰਾ ਕੀਤਾ ਜਾ ਤੋ ਨਾਹੀ ਮੈਨੇ ਜੋਤੀ ਤੋਈ ਮੈਂ ਨਿਰਗੁਣ ਆਏ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਲਤਾਈਆ ਤਨ ਮਨ ਤੀਆ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਲਤਾਈਆ ਤਨ ਮਨ ਤੀਆ ਇੱਕ ਅੰਕਾਰ ਸਤਿਗੁਰ ਪ੍ਰਸਾਦ ਰਾਜ ਮਾਲਾ ਪੰਚ ਬਰੰਗਨ ਸੰਗਾ ਲਾਪਿਆ ਕੰਨੰਦਨ ਪ੍ਰਥਮ ਲਾਗ ਭੈ ਕਲਹੀ ਪੰਚ ਰਾਣੀ ਸੰਗੋ ਚਲੀ ਪ੍ਰਥਮ ਪੈਰੀ ਲਾਵੇ ਕਿਨਿਆ ਕੀ ਜਾਵੇ ਬੰਗਲੀ ਉਹਨੇ ਸਲੇਖੀ ਕੀ ਪਈ ਬਾਰੀ ਪੈਰੋਂ ਕੀ ਪੰਚੋ ਨਾਰੀ ਪੰਚ ਨਾਰਕ ਦਸਾਗ ਸੁਣਾਵੇ ਬੰਗਾਲ ਮਤ ਮਾਤ ਬਜਾਵੇ ਲੰਤ ਮਿਲਾਮ ਲਜਾਵੇ ਆਪਣੀ ਆਪਣੀ ਖਾਂ ਤੇ ਲੱਖ ਪੁੱਤਰ ਪੈਰੋਂ ਤੇ ਗਾਵੇ ਗਾਇਨ ਪਾਤਰ ਦੁਖਿਆ ਮਾਲ ਹੋ ਸਤੰਗਾ ਲਾਪੇ ਸੰਗਰਾਣੀ ਪੰਚੋ ਥਾਪੇ ਬੰਦ ਕਰ ਗਿਆ ਤੇ ਗੰਦਾਰੀ ਗੰਦਾਰੀ ਸੀ ਪੀ ਚਾਰੀ ਖਾਸੀ ਜੇ ਪੰਚੋ ਗਾਈ ਮਾਲ ਰਾਖੋ ਸਤੰਗ ਮਾਰੀ ਮਾਰੂ ਮਤ ਮੇ ਵਾਰਾ ਪਰ ਬਚਨ ਕੋ ਸਕੋ ਮਾਰਾ ਖੋ ਖਤ ਪੌੜਾ ਹੁੰਦਾ ਪੌੜਾ ਨਾ ਜੁਗਾਈ ਅਸ਼ਟ ਮਾਲ ਕੋ ਸਤੰਗ ਲਾਈ ਉਹਨਾਂ ਅੰਡੋਲ ਪੰਚ ਨਾ ਸੰਗਾ ਸੁਪ ਪ੍ਰੇਤਾਨ ਕੁਲੋਲ ਗਾਇਨ ਤਾਲ ਮਿਲਾਵੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੋ ਸਵਾਈ ਸਤਸੰਗੀ ਸਰਸਾਈ ਲੈ ਪਾਰ ਜਾ ਸੰਗ ਲਾਈ ਪੰਚੋ ਆ ਜਾ ਸਰਮਾਨੰਦ ਪਾਸ ਕਰ ਆਏ ਚੰਦਨ ਮਿਲ ਮੈਨੂੰ ਸਵਾਏ ਸਤ ਬਾਣ ਉਹ ਆਏ ਬਣਾਉਂਦਾ ਜਾ ਲੈ ਸਤ ਬਸੰਤ ਕਮਾਉਂਦਾ ਅਸ਼ਟ ਪੁੱਤਰ ਮੈਂ ਕਹੇ ਸਵਾਈ ਪਨਾਈ ਜਿਵੇਂ ਕੀ ਬਾਣੀ ਕਛੇਰੀ ਪਟ ਮੰਜਰੀ ਢੋਲੀ ਕਹੀ ਲਾਪ ਰਾਮੋ ਦੀਆਰ ਗੁਜਰੀ ਸੰਕੀ ਵਿੱਚ ਤਾਪ ਕਲੰਕਾ ਕੰਤਲ ਰਾਮਾ ਕਮਲ ਕੁਸੰ ਚੰਪਾ ਤੇ ਨਾਮਾ ਗੌਰਵ ਕੰਨਾ ਕਲਿਆਣਾ ਅਸ਼ਟ ਪੁੱਤਰ ਜੀ ਤੇ ਕਹੀ ਜਾਂਦਾ ਸਭ ਮਿਲ ਸ੍ਰੀ ਰਾਮ ਗਾ ਗਾਵੇ ਪੰਚੋ ਸੰਗ ਬਰੰਗਲ ਲਾਵੇ ਮੈਂ ਰਾਜ ਕਰਨਾ ਤੇ ਢਲੀ ਜਮੀ ਜਾਵੇ ਅਸਾਵਰੀ ਤੇ ਪਾਛੇ ਸੰਗੀ ਲਾਪੀ ਸ੍ਰੀ ਰਾਜ ਸੋ ਪੰਚੋ ਥਾਪੀ ਸਾਧੂ ਸਾਰੇ ਸਾਰੇ ਔਰ ਗੁਣ ਕਰਨ ਦੀਏ ਅਸ਼ਟ ਪੁੱਤਰ ਚ ਜਾ ਕੇ ਗੰਢ ਕਮ ਬਹਾਨ ਦੀਏ ਕਸ਼ਟਮ ਦੇ ਰਾਮ ਗਾ ਗਾਵੇ ਪੰਚੋ ਸੰਗ ਬਰੰਗਲ ਲਾਵੇ ਛੋਟ ਗੁਣ ਬੁਲਾਰੇ ਧਲੀ ਪੁਣ ਆ ਜਾਵੇ ਅਸਾ ਗੁਣ ਮੁਨੀ ਉੱਚੇ ਸਭ ਸੁਰ ਆਪਣੇ ਕੇ ਨੀ ਵੇਗ ਧਰ ਤੋਂ ਪੰਚੋ ਤੇ ਨੀ ਬਹਿਰਾ ਤਰ ਜਾਏ ਡਰ ਕੇ ਜਾਰਾ ਜਬਲੀ ਨੱਟ ਚੱਲ ਜਮ ਜਬਲੀ ਚੱਲ ਨੱਟ ਜਮ ਤਾਰਾ ਪੰਨ ਜਾਵੇ ਸੰਕਰ ਸ਼ਮਾ ਮੇਰਾ ਪੁੱਠੇ ਤੇ ਨਾਮਾ ਕਾਲ ਚ ਰਾਜਨ ਗਾਏ ਸੰਗ ਰਾਜਨ ਚੀਸ ਸੰਬੈ ਪੁੱਤਰ ਰਾਜਨ ਕੇ ਅਠਾਰਾਂ ਦਸ ਦੀਸ ਕਾਲ ਚ ਰਾਜਨ ਗਾਏ ਸੰਗ ਰਾਜਨ ਚੀਸ ਸੰਬੈ ਪੁੱਤਰ ਰਾਜਨ

Pavetta, Sotgore, Apple, Minamant, Nan, Gurta, Lama.

ਨਾਨਕ ਸਵਾਈ ਸਿਮਰਿਆ ਜੀਓ ਜਾਂ ਕੀ ਕਰਤਾਰੀ ਰਾਮ ਗੁਰਮੁਖ ਮਨੋ ਨਾਮ ਵਿਸਰੇ ਹਰਿ ਜੀਓ ਕਰਤਾ ਪੁਰਖ ਮੁਰਾਰੀ ਰਾਮ ਦੋਖ ਰੋਗ ਨ ਪਉ ਵਿਆਪੇ ਜਿਨੀ ਹਰ ਹਰ ਧਿਆਇਆ ਸੰਤ ਪ੍ਰਸਾਦ ਤਰੇ ਬਵ ਜਲ ਪੂਰਬ ਲਿਖਿਆ ਪਾਇਆ ਵਜੀ ਵਧਾਈ ਮਨਸਾਰਦਾਈ ਮਿਲਿਆ ਪਰਗਵਾਰੀ ਬਲਵੰਤ ਨਾਨਕ ਸਿਮਰ ਹਰ ਹਰ ਏਸ਼ਨ ਹਮਾਰੀ ਮੈਂ ਹਗੜਾ ਮਹਲਾ ਪੰਜਵਾਂ ਕਰ ਦੂਜਾ ਇੱਕ ਓਂਕਾਰ ਸਤਨਾਮ ਗੁਰਪ੍ਰਸਾਦ ਵਦ ਸੁਖ ਰਹਿਣੜੀਏ ਪ੍ਰੈ ਪ੍ਰੇਮ ਲੱਗਾ ਕੜ ਤੋਂ ਨੀਂਦੜੀਏ ਪਰਸੋਂ ਸਤਬੱਗਾ ਭਗ ਤੋਰ ਬਾਚੋ ਸਦਾ ਜਾਚੋ ਨਾਮ ਰਸ ਬਰੰਗਨੀ ਪ੍ਰੈ ਰੰਗ ਰਾਤੀ ਸਹਿਜ ਮਾਤੀ ਮਹਾ ਧਰਮ ਤਿਆਗਨੀ ਗੈ ਪੁਜਾਲੀਨੀ ਪ੍ਰੇਮ ਬੀਨੀ ਮਿਲਨ ਪ੍ਰੀਤਮ ਸਚ ਮੰਗਾ ਬਿਨਵੰਤ ਨਨਕ ਤਾਰ ਕਿਰਪਾ ਰਹੂ ਚਰਨੀ ਸੰਗ ਲਗਾ ਮੇਰੀ ਸਗੀ ਸਰਹਿਣੀਓ ਪ੍ਰਭ ਕੇ ਚਰਨ ਗਏ ਮਨ ਪ੍ਰੈ ਪ੍ਰੇਮ ਕਣਾ ਹਰ ਕੀਰਤ ਭਗਤ ਮੰਗੇ ਹਰ ਭਗਤ ਪਾਈਏ ਪ੍ਰਾ ਦਈਏ ਜਾਏ ਮਿਲੀਏ ਅਜ ਰਾਮ ਹਰ ਮੋਪਿਕਾ ਦਈਏ ਹਰ

कर्मरसहग्नि

ਸਦਾ ਮੱਜਨ ਗੋਬਿੰਦ ਸੱਜਣ ਲੋਕ ਤੇਰਾ ਨਾਸੇ ਜਨ ਵਰਨਾ ਹੋਏ ਜਨ ਕੋ ਘੱਟ ਘਟੇ ਜਾਉ ਕੇ ਵਾਸੇ ਮੇਰੇ ਸਾਧ ਸੰਗੇ ਨਾ ਰਕੇ ਮੈਂ ਤਾਂ ਪੋ ਨਾਸੋ ਮੈਨੂੰ ਵਤਨ ਸਾਰ ਕੇ ਪਾ ਚਰਨ ਕਮਲ ਵਾਸੋ ਤਾਏ ਨੰਦ ਮਨੋ

ਭਗਤ ਕਾਣੀ ਦਿਨ ਜਾਣੀ ਜਸਾਬ ਪ੍ਰਭ ਕੇ ਮਗਰੇ ਅਮਰ ਸਿਆ ਫਿਰ ਨਾ ਕਲ ਕਲੇਸ਼ ਦੁਖ ਰੇ ਹਰ ਸਰਨ ਬਾਈ ਤਜ ਨਾ ਜਾਈ ਪ੍ਰਭ ਪ੍ਰੀਤ ਮੰਤ ਬਾਣੀ ਬਿਰਮੰਤ ਸਦਾ ਗਾਈਏ ਪਤਰੇ ਅੰਮ੍ਰਿਤ ਬਾਣੀ ਮਨ ਤਨ ਗਲਤ ਪਏ ਕਿਸ ਕਹਿ ਨਾ ਜਾਈ ਰਾਮ ਜਿਸੇ ਵਿਰਾਤਨ ਲਿਆ ਸਮਾਈ ਰਾਮ ਬ੍ਰਹਮ ਜੋਤੀ ਹੋਰ ਬਾਤੀ ਉਹਦਾ ਕੋਈ ਸਮਾਇਆ ਜਲ ਤਨ ਮਈ ਅਲੀ ਉਰਿਆ ਨੇ ਦੂਜਾ ਦਿਟਾਇਆ ਬਾਣ ਤ੍ਰੈਣ ਤਰਪਣ ਪੁਰ ਪੁਰਨ ਕੀਮਤ ਕਹਿਣ ਜਾਈ ਪਰਮੰਤ ਨੰਦ ਕਾਵ ਜਾਣੇ ਜਿਹਨੇ ਬਣਤ ਬਣਾਈ ਮਹਾਕੜਾ ਮਹਲਾ ਪਜੋ ਖੋਜਤ ਸੰਤ ਬੁਰੇ

ਸਭ ਕਾਮ ਪੂਰਨ ਦੋਰਨ ਹਰ ਨਿਮਕ ਮਨ ਅਭਿਸ਼੍ਰੀ ਆਨੰਦ ਅੰਦਨ ਸਦਾ ਸਾਚਾ ਸਰਬ ਗੁਣ ਜਨੀ ਗਣਿਤ ਉਚ ਪਾਰ ਠਾਕੁਰ ਅਗਮ ਜਾ ਕੁਕਮ ਬਿਨਵੰਤ ਨਾਨਕ ਮੇਰੀ ਇੱਛਾ ਪੂਰਨ ਮਿਲੇ ਸ੍ਰੀ ਰੰਗ ਰਮਾ ਕਈ ਕੋਟਕ ਜਗਮਲਾ ਸੁਣ ਗਾਵਣ ਹਰੇ ਰਾਮ ਹਰ ਹਰ ਨਾਮ ਜਪਤਾ ਕੁਲ ਸਗਲੇ ਸਾਰੇ ਰਾਮ ਹਰ ਨਾਮ ਜਪਤਾ ਸੁਣ ਪੁਰਾਣੀ ਤਾਂ ਕੀ ਮਮਾ ਕਿਸ ਨਾ ਹਰ ਵੈਸਰ ਨਾ ਹੀ ਪ੍ਰਾਣ ਪਿਆਰੇ ਚਿਤਵਤ ਦਰਸ਼ਨ ਸਾਮਨਾ ਸਾਧ ਦੇਵ ਸਾਈ ਗੈ ਕੰਠ ਲਾਏ ਪ੍ਰਭੂ ਚ ਗੁਬਾਰੇ ਬਿਨਵੰਤ ਨਕ ਸਫਲ ਸਾਹਿਬ ਕੀ ਜੈ ਪ੍ਰਭ ਮਿਲੇ ਅਤ ਪਿਆਰੇ

ਕਰੇ ਸਭ ਜਾਣੇ ਜਾਣੀ ਰਾਮ ਲੇਖਾ ਧਰਮ ਵਿਆਹ ਤਿਲ ਕੀੜੇ ਕਹਾਣੀ ਰਾਮ ਕੈਦ ਕਮਾਣੇ ਦੁਖ ਸੌ ਪ੍ਰਾਣੀ ਅਨਕ ਜੋਨ ਪਰਮਾਇਆ ਮਹਾਮੋਨੀ ਸੰਗ੍ਰਹਤਾ ਰਤਨ ਜਨਮ ਗਵਾਇਆ ਇੱਕ ਸਾਰ ਕੇ ਨਾਮ ਬਾਜੋ ਆਨ ਕਾਜ ਸਿਆਣੀ ਬਲਵੰਤ ਨਾਨਕ ਲੇਖ ਲਿਖਿਆ ਪਰਮ ਮੋਹਿਲ ਬਾਣੀ ਬੀਚ ਨਾ ਕੋਈ ਕਰੇ ਕਿਰਤਨ ਵਿਚੜ ਵਿਆ ਆਏ ਕਰੇ ਕਠਨ ਜਮ ਕੰਕੜ ਪਕੜ ਲਿਆ ਪਕੜੇ ਚਲਾਇਆ ਆਪਣਾ ਗੁਆਇਆ ਮਾਂ ਮੋਨੀ ਰਾਧਿਆ ਗੁਣ ਗੋਬਿੰਦ ਗੁਰਮੁਖ ਨਾਮ ਜਪਿਆ ਤਾਂ ਗੱਲ ਲਿਆ ਕਾਮ ਗ੍ਰਹ ਕਾਰ ਮੋਟਾ ਕੋਏ ਗਿਆਨ ਬੁਝਦਾ ਪਿਆ ਬਨਵੰਤ ਨਾਨਕ ਕਿਸਨ ਜੋ ਬੋਲਾ ਹਰ ਜਾਪ ਰਸਨ ਜਾਪਿਆ ਤੁਜ ਮੈਨ ਕੋ ਨਹੀਂ ਪ੍ਰਭ ਰਾਖਣ ਰਾਮ ਪਤਤ ਧਾਰਨ ਹਰ ਮੈਂ ਤੁਮਾਰਾ ਰਾਮ ਪਤਤ ਧਾਰਨ ਸੰਤ ਸਵਾਮੀ ਕਿਰਪਾ ਨਿਤ ਦਿਆਲਾ ਅੰਧ ਕੋਦੇ ਉਦਰ ਕਰਦੇ ਸਗਲ ਘਟ ਪ੍ਰਵਾਲਾ ਸਰਨ ਤੇਰੀ ਘਟ ਮਹਾਬੇਣੀ ਇੱਕ ਨਾਮ ਦੇ ਅਧਾਰਾ ਬਲਵੰਤ ਨਾਨਕ ਕਰਦੇ ਰਾਖੋ ਗੋਬਿੰਦ ਦੀਨ ਦਿਆਲਾ

ਸਹਿਜਨ ਅੰਦ ਮਨੋ ਸਾਦੀ ਗੁਣ ਗੋਪਾਲ ਨਿਤ ਗਾਈਏ ਬਸਾ ਸੰਗੇ ਮੇਰੇ ਰੰਗੇ ਬੋੜ ਜੋ ਨਾਈਏ ਗਹਿ ਕੰਟ ਲਾਏ ਸਹਿਜ ਸੁਪਾਈ

ਸਰਨ ਤੇਰੀ ਰੱਖ ਲਿਓ ਮੇਰੀ ਸਰਬ ਮੈਂ ਨਿਰੰਜਨਾ ਸੰਤ ਭਗਤ ਸੰਗ ਸਭ ਕੇ ਪ੍ਰਭ ਨਿਰੋਂ ਤੇ ਨਿਰਿਆ ਦਾਸ ਨਾਨਕ ਸੁਨ ਸੁਮੀ ਰੱਖ ਲਿਓ ਕਰਕੇ ਜੇਰੇ ਤੂੰ ਸਮਰੱਥ ਸਦਾ ਹਮ ਦੀਨ ਭੇਕਾਰੀ ਰਾਮ ਮਾਇਆ ਮੋਹ ਮਗਨ ਕੱਢ ਲਿਓ ਮੁਰਾਰੀ ਰਾਮ ਲੋਭ ਮੋਹ ਵਿਕਾਰ ਵਾਦਿਓ ਅਨਕ ਦੁੱਖ ਮਾਵਨੇ ਅਲਿਪਤ ਬੰਧਨ ਰਹਿਤ ਕਰਤਾ ਕੀਆ ਆਪਣਾ ਪਾਵਨੇ ਘਰ ਅੰਦਰੋਂ ਪਤਤ ਪਾਵਨ

ਮਨਮੁਖ ਜਗਤ ਹੀਣ ਹੈ, ਅੱਗੇ ਮੁਖਾ ਅੱਗੇ ਖਾਏ ਬੋੜੀ, ਸਭ ਤੇਰੀ ਤੂੰ ਸੰਸਦਾ, ਸਭ ਤੁਧ ਪਾਇਆ, ਸਭਨਾ ਵਿੱਚ ਤੂੰ ਵਰਤਦਾ, ਤੂੰ ਸਭਨੀ ਧਿਆਇਆ, ਜਿਸ ਦੀ ਤੂੰ ਭਗਤ ਥਾਇ ਪਾਹੀ, ਸੋ ਤੁਧ ਮਨ ਪਾਇਆ, ਜੋਹਰ ਭਾਵੇ ਸੋ ਦੀਏ, ਸਭ ਕਰਨ ਤੇਰਾ ਕਰਾਇਆ, ਸਲਾਹੋ ਹਰ ਭਗਤਾਂ ਤੇ ਵੱਡਾ, ਜੋ ਸੰਤ ਜਨਾ ਕੀ ਪੈਜ ਰੱਖਦਾ ਆਇਆ, ਸਲੋਕ ਮਹਲਾ ਤੀਜਾ, ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਈ, ਨਾਮੇ ਕਾਰਜ ਸਿੱਧ ਹੈ, ਸਹਿਜੇ ਹੋਏ ਸੋਏ,

की सेवा चाकरी पै रज कार कमाए जिहा सेवै तिहा होवे।

ਸੱਚਾ ਨਾਮ ਨਾ ਲੱਗੋ ਮੀਠਾ ਤਿਤ ਨਾਮ ਨਾਮ ਨਿਦ ਪਾਏ ਜੀਵਤ ਮਰੇ ਮਰੇ ਬੁੰਜੀ

ਆਪੇ ਸੁਖਤ ਦੇਵੇ ਕਰਤਾ, ਆਪੇ ਬਖਸ਼ ਕਰੀ ਜੇ ਸਲੋਕ ਮਹਲਾ ਤੀਜਾ। ਛੇਕਾਂ ਅੰਦਰੋਂ ਝੋਰ ਛੱਡ ਤੂੰ, ਪਾਉ ਕਰ ਚੱਲ ਗਵਾਏ, ਗੁਰ ਕੇ

ਮਨ ਕਮਾਇਆ ਮੋਹ ਹੈ, ਨਾਮ ਨਾ ਲੰਘੋ ਪਿਆਰ। ਕੋੜ ਕਮਾਵੇ ਘੋੜ ਸੰਗਰੇ, ਕੂੜ ਕਰੇ ਆਹਾਰ ਮਿਕ ਮਾਇਆ।

ਕੇ ਮਨ ਮਕ ਘੁਮਾਵੇ ਸੋ ਸਾਇਨਾ ਵਾਰੇ ਦਰਗੇ ਹੋਏ ਖਵਾਰ ਬੋੜੀ ਆਪੇ ਖਾਣੀ ਆਪੇ ਬਾਣੀ ਆਪੇ ਸਾਗਰ ਆਪੇ ਹੀ ਵਿੱਚ ਰਤਨ ਧਰੇ।

ਪਾਵਸ ਸੱਚ ਤਿਆ ਜਿਨਾ ਆਪੇ ਜਨਾ ਮਝਾਏ ਗੁਰਮੁਖ ਤਿਨਾ ਅੰਦਰ ਦੁਜਾ ਬਰਮ ਗਿਆ ਸਲੋ।

ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦੁਆਏ ਆਪੇ ਸਹਿਬ ਆਪੇ ਰਾਖਾ ਆਪੇ ਰਹਿਆ ਸਮਾਏ ਜਨ ਨਾਨਕ ਵਡਿਆਈ ਆਖੇ ਹਰ ਕਰਦੇ ਕੀ ਜਿਸ ਨੂੰ ਤਿਲ ਨਾ ਤਮਾਏ ਸਲੋਕ ਮਹਲਾ ਤੀਜਾ ਮਾਣਸ ਮਰਿਆ ਆਣਿਆ ਮਾਣਸ ਮਰਿਆ ਆਏ ਜਿਤ ਪੀਤੇ ਮਤ ਦੂਰ ਹੈ ਬਰਨ ਪਏ ਵਿੱਚ ਆਏ ਆਪਣਾ ਭਰਾਇਆ ਨਾ ਪਛਾਣ ਸੀ ਖਸਮ ਤੱਕੇ ਖਾਏ

ਨਾਨਕ ਨਦਰ ਕਰੇ ਜੇ ਆਪਣੀ ਸਤਿਗੁਰ ਮੇਲੇ ਸੋਏ ਗੁਰਪ੍ਰਸਾਦ ਜੀਵਤ ਮਰੇ ਤਾਂ ਮੇਰਾ

ਜਿਸ ਕਾਰਨ ਸਿਗਾ ਸਗਾਰੀ ਸੋ ਫਿਰ ਰਤਾ ਮੇਰਾ ਅਵਰਾ ਨਾਨਕ ਤਨ ਤਨ ਤਨ ਸੁਹਾਗਣ ਜਿਨ ਫਿਰ ਰਾਵੀਆਣਾ ਸਭ ਸਾ ਸੱਚ ਸਵਰਾ ਹਉ ਜਾਏ ਮਛਾ ਸੁਹਾ ਸਾਗਣ ਤੂੰ ਕਿਉਂ ਫਿਰ ਪਾਇੜਾ ਪਰਾ ਮੇਰਾ ਮੈਂ ਉੱਪਰ ਨਜ਼ਰ ਕਰੀ ਫਿਰ ਸਾਚੇ ਮੈਂ ਛੋੜਿਆ ਮੇਰਾ ਤੇਰਾ ਸਭ ਮਨ ਤਨ ਜੀਓ ਕਰੂੰ ਹਰ ਪ੍ਰਭ ਕੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਵਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਵਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ
ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਬੀ ਸੱਚ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਬੀ ਸੱਚ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਸਗਲ ਦੁਆਰ ਕੋ ਛਾੜ ਕਰ ਗਏ ਹੋ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਸਤਿਗੁਰ ਆਇਓ ਸ਼ਰਨ ਤੁਹਾਰ, ਮਿਲੇ ਸੁਖ ਨਾਮ ਹਰ ਸੁਭ, ਚਿੰਤਾ ਲਾਏ ਹਮਾਰੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੇ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Mahiguru, Mahiguru, Mahiguru, Mahiguru, Mahiguru, Mahiguru.

ਵਾਹਿਗੁਰੂ ਵਾਹਿ

ਵਾਹਿਗੁਰੂ।

0: ਦਰ ਕਦੇ ਨਾ ਛੋੜੇ ਦਰ ਕਦੇ ਨਾ ਛੋੜੇ ਸੱਚ ਭੋਜਨ ਜੋੜੇ ਸੱਚ ਭੋਜਨ ਜੋੜੇ
1: ਪ੍ਰੀਤ ਲੱਗੀ ਹਰ ਨਾਮ ਸਿਉ
0: ਇਹ ਹਸਤੀ ਘੋੜੇ
1: ਪ੍ਰੀਤ ਲੱਗੀ ਹਰ ਨਾਮ ਸਿਉ
0: ਇਹ ਹਸਤੀ ਘੋੜੇ
1: ਰਾਜ ਮਿਲ ਖੁਸ਼ੀਆਂ ਘਣੀ
0: ਚਾਹੇ ਮੁੱਖ ਨਾ ਮੋੜੇ
1: ਰਾਜ ਮਿਲ ਖੁਸ਼ੀਆਂ ਘਣੀ
0: ਚਾਹੇ ਮੁੱਖ ਨਾ ਮੋੜੇ
1: ਦਰ
0: ਕਦੇ ਨਾ ਛੋੜੇ ਦਰ ਕਦੇ ਨਾ ਛੋੜੇ
1: ਨਾਨਕ ਮਨ ਤਨ ਚਾਓ
0: ਇਹ ਨਿਤ ਪ੍ਰਭ ਕੋ ਲੋੜੇ
1: ਨਾਨਕ ਮਨ ਤਨ ਚਾਓ
0: ਇਹ ਨਿਤ ਪ੍ਰਭ ਕੋ ਲੋੜੇ
1: ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਰਹਿਣਾ ਤੂੰ ਠਾਕੁਰ ਮੂਝ ਭਗਵਾਨ ਨਾਨਕ ਕੀ ਬੇਨਤੀ ਆਪਣੀ ਭਗਤੀ ਲਾ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਰਹਿਣਾ ਤੂੰ ਠਾਕੁਰ ਮੂਝ ਭਗਵਾਨ ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਗੋਬਿੰਦ ਸਿੰਘ ਧੰਨ ਧੰਨ ਗੁਰੂ ਗੋਬਿੰਦ ਸਿੰਘ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਕੋਟ ਕੋਟ ਪੰਡਾ ਭੁੱਲ ਚੁੱਕ ਮਹਾਰਾਜ ਤੇਰੇ ਚਰਨ ਕਮਲਾ ਮਹਾਰਾਜ ਬਹੁਤ ਬਹੁਤ ਧੰਨਵਾਦ ਨਾਨਕ ਨਾਮ ਚੜ੍ਹਦੀ ਕਰ ਤੇਰੇ ਭਾਣੇ ਸਵਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
2: ਸਤਨਾਮ ਸ੍ਰੀ ਵਾਹਿਗੁਰੂ ਜੀ ਤੁਮਦਾ ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਮਾਰਗ ਤੁਮਰੇ ਧਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ

ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਹਿਰੀ ਕਰਕੇ ਨੀਵ ਖੁਦਾਈ ਉਪਰ ਮੰਡਪ ਛਾਏ ਮਾਰਕੰਡੇ ਤੇ ਕੂ ਅਧ ਖਾਈ

ਦਿਖਾਈ ਜਿਨ ਤ੍ਰਿਣ ਧਰ ਮੂੜ ਬੁਲਾਏ ਹਮਰੋ ਕਰਤਾ ਰਾਮ ਸਨੇਹ ਕਾਹੇ ਰੇ ਨਰ ਗਰਵ ਕਰਤ ਹੋ ਬੈਂਸ ਜਾਏ ਝੂਠੀ ਦੇਹ ਰਹਾਓ ਮੇਰੀ ਮੇਰੀ ਕੈਰੋ ਕਰਤੇ ਦਰ ਜੋ ਧਨ ਸੇ ਭਾਈ ਮਾਹਰੇ ਜੋ ਜਨ ਛਤਰ ਚਲੇ ਤਾ ਦੇਹੀ ਗਿਰਜਨ ਖਾਈ ਮਾਹਰੇ ਜੋ ਜਨ ਛਤਰ ਚਲੇ ਤਾ ਦੇਹੀ ਗਿਰਜਨ ਖਾਈ

ਹਾਜੀ ਖਿਨ ਮਹਿ ਪਈ ਪਰਾਈ ਦੁਰਵਾਸਾ ਸਿਉ ਕਰਤ ਠਗੋਰੀ ਯਾਦ।

ਕਰਮਾਸਾਸਿਉ ਕਰਤ ਠਗੌਰੀ ਜਾਦਵ ਇਹ ਫਲ ਪਾਏ ਕਿਰਪਾ ਕਰੀ ਜਾਣੇ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਖਿਆ ਉਹ ਵੀ ਸੇਵ ਕਰੇ। ਇਉਂ ਗੁਰਮੁਖੇ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਾਲੇ, ਨਾਨਕ ਗੁਰੂ ਪੂਜੇ ਜਾਂ ਆਪੇ ਨਦਰ ਕਰੇ। ਮਹੱਲਾ ਤੀਜਾ, ਜਿਨ ਗੁਰਮੁਖ ਨਾਮ ਤੇ ਆਇਆ ਤੇ ਪ੍ਰਵਾਣ, ਨਾਨਕ ਲੋਦਾਰ ਆਪਣਾ ਦਰਗਾਹ ਪਾਵੇ ਮਾਣ ਪੌੜੀ। ਗੁਰਮੁਖ ਸਖੀਆਂ ਸਿੱਖ ਗੁਰੂ ਮੇਲਾਈਆਂ, ਇੱਕ ਸੇਵਕ ਗੁਰਪਾਸ ਗੁਰਕਾਰ ਰਾਏ ਲਾਈਆਂ। ਜਿਨ੍ਹਾਂ ਗੁਰ ਪਿਆਰਾ ਮਨ ਚਿੱਤ, ਤਿਨਾ ਪਾਓ ਗੁਰੂ ਦੇਵਾਈਆਂ। ਗੁਰ ਸਿੱਖਾਂ ਇੱਕੋ ਪਿਆਰ, ਗੁਰੂ ਮਿੱਤਾਂ ਪੁੱਤਾਂ ਭਾਈਆਂ। ਗੁਰ ਸਤਿਗੁਰ ਬੋਲੋ ਸਭ, ਗੁਰ ਆਖ ਗੁਰੂ ਜੀ ਵਾਈਆਂ। ਸ਼ਲੋਕ ਮਹੱਲਾ ਤੀਜਾ।

ਕੀਰਤਨ ਗਾਏ ਗੁਣੇ ਜਨ ਬਣਤਿਆ ਤਨ ਤਨ ਭਾਗ ਤਿਨਾ ਗੁਰਮੁਖਾ ਜੋ ਗੁਰ ਸਿੱਖ ਲੈ ਮਨ ਜਿਣਤਿਆ ਸਭ ਦੂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆ।

ਚਲਨ ਸਤਿਗੁਰ ਭਾਏ ਮਹੱਲਾ ਤੀਜਾ ਬਿਨ ਸ਼ਬਦ ਸੁਧ ਨਾ ਹੋਵੇ ਜੇ ਅਨੇ ਕਰੈ ਸੀਗਾਰ ਫਿਰ ਕਿਸਾ ਨਾ ਜਾਣੇ ਦੂਜੇ ਭਾਏ ਪਿਆਰ ਸਾਕ ਸੁਧ ਸਾਕ ਲਖਣ ਨਾਨਕ ਨਾਰੀ ਵਿੱਚ

ਭਾਇਆ ਉਹ ਸਰਲ ਬਰਮ ਨਿਕਲੇ ਨੇ ਝੱਗੂ ਸੁੱਟ ਦਾ ਮੂਆ ਕਿਆ ਹੋਵੇ ਕਿਸੇ ਹੀ ਦੈ ਕੀਤਾ ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਿਆ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਭਾਵੇ ਵੇਖੋ ਪਾਈ ਵਡਿਆਈ ਹਰ ਸੰਤੋ ਸਵਾਮੀ ਆਪਣੇ ਕੀ ਕੋਈ ਕਰੇ ਤੈਸਾ ਕੋਈ ਪਾਵੇ

ਫਿਰ ਤੋਂ ਫੁੱਲਿਆ ਫੁੱਲਿਆ ਜਾਪਦਾ ਸਮਾਸ ਉਦਮੁਖ ਰਹਿਤਾ ਸੋਧਨ ਕੈਸੇ ਭੁੱਲਿਆ ਰਹੋ ਜੋ ਮਾਧਵ ਮਾਖੇ ਤਵ ਸਟੋਰ ਰਸ

ਘਰ ਦੂਜਾ ਦੋਏ ਦੋਏ ਲੋਚਨ ਪੇਖਾ ਹੋ ਹਰ ਬਣਿਆ ਬੰਨਾ ਦੇਖਾ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ ਹਮਰਾ ਭਰਮ ਗਿਆ ਪਾਗਾ ਜਬ ਰਾਮ ਨਾਮ ਜਿਤ ਲਾਗਾ ਰਹੋ ਬਾਜ

ਨਾਸਰੀ ਮਹੱਲਾ ਪੰਜਵਾਂ ਮੇਰਾ ਰਘੁ ਰਾਮ ਸਿਉ ਹੇਤ ਸਗੁਰੂ ਮੇਰਾ ਸਦਾ ਸਹਾਇ ਜਿਨ ਦੁੱਖਾ ਕਾਟਿਆ ਖੇਤ ਰਾਖਾ ਹੱਥ ਦੇ ਰੱਖੋ ਆਪਣਾ ਕਰ ਬਿਰਥਾ ਸਗਲ ਮਿਟਾਈ ਜਨਮ ਕੇ ਮੁਕਾ ਨਿੰਦਕ ਕੇ ਮੁਕਾ ਲੇਕਿਨ ਦਿਨ ਕਾ ਆਪ ਸਹਾਇ ਸਤ ਸਾਹਿਬ ਹੋ ਰਖਵਾਲਾ ਰੱਖ ਲਿਆ ਕੰਟਲ ਲਾਏ ਨਿਰਭ ਪੈ ਸਦਾ ਸੁਖ ਮਾਣੇ ਨਾਨਕ ਕਰ ਗੁਣ ਗਾਏ।

ਭਾਵੇ ਡਿੱਠਾ ਝੂਠ ਤੋ ਸਿਰ ਚਿਓ ਮਿੱਠਾ ਦਾ ਪਿਆਰੀ ਵਿਸਰਿਆ ਦਿੱਤਾ ਰਸਦਾਨ ਹੈ ਨਾ ਹੀ ਮਨ ਵਿਚਾਰਾ ਬਸ ਪਰਾਈ ਕੋਟ ਰੋਵੇ ਕਰਮ ਧਰਮ ਚਗਲਾਈ ਕੋਵੇ ਹੁਕਮ

ਕਿਰਪਾਲਾ ਜੋਰ ਨਾਨਕ ਦੇਵਾ ਸੰਤਾਂ ਧੋਰ ਤਨਾ ਸਿੰਘ ਮਹੱਲਾ ਪੰਜਵਾਂ ਸੋ ਕਤ ਡਰੈ ਜੇ ਖਸਮ ਸੁਮਾਰ ਡਰ ਡਰ ਪਤੇ ਮਨੁੱਖ ਵਿਚਾਰ ਰਾਵ ਸਿਰ ਪਰਮਾਤ ਪਿਤਾ ਗੁਰਦੇਵ ਸਭ ਫੁਲਮੁਰਤ ਜਾਂ ਕੇ ਨਿਰਮਲ ਸੇਮ ਇੱਕ ਨਿਰੰਜਨ ਜਾ ਕੇ ਰਾਸ ਮਿਲ

ਜਾਂ ਕੋ ਕਿਰਪਾ ਕੀਤੇ ਤਨਾ ਸ੍ਰੀ ਮਹਲਾ ਪੰਜਵਾਂ ਮੇਰੇ ਲਾਲ ਭਲੋ ਰੇ ਭਲੋ ਰੇ ਭਲੋ ਹਰ ਮੰਗਣਾ ਦੇਖੋ ਪ੍ਰਸਾਰ ਨੈਣ ਸੁਣੋ ਸਾਧੂ ਕੇ ਬੈਨ ਪ੍ਰਾਨ ਪਤ ਜਤ ਰਾਗ ਸਗਲ ਹੈ ਮਰਨਾ ਰਹੋ ਚੰਦਨ ਚੁਹਾਰਾ ਸੁਭੋਗ ਕਰਦਾ।

ਰਖਾਈ ਤਨਾ ਸ੍ਰੀ ਮਹਲਾ ਪੰਜਵਾਂ ਜਿਸ ਕੋ ਬਿਸਰ ਪ੍ਰਾਨ ਪਤ ਦਾਤਾ ਸੋਈ ਗਨੁ ਅਭਾਗਾ ਚਰਨ ਕਮਲ ਜਾ ਕਾ ਮਨ ਰਾਗ ਅਮ ਸਰੋਵਰ ਪਾਗਾ।

ਸਭ ਦੁਖ ਪਾਉਣ ਪਾਰ ਪਰਮ ਜਨ ਰਹੋ ਜਨਮ ਪਾਏ ਕਤ ਭਲੋ ਨਾ ਕਿੰਨੋ ਤਾਂ ਤੇਰ ਗਡਰੋ ਮਨ ਬਚ ਕਰ ਮਾਰ ਗੁਣ ਨਹੀਂ ਗਾਏ ਯਹ ਜੇ ਸੋਚ ਤਰ ਹੋ ਗੁਰਮਤ ਸੁਨ ਕਛ ਗਿਆਨ ਉਪਜੋ ਪਾਸ ਜਿਉ ਦਰ ਪਰ ਹੋ ਕੌਲਾ ਨੇ ਪ੍ਰਭ ਫਿਰ ਪਛਾਨੋ ਤਬ ਪਤਤ ਤਰੋ ਤਨਾ ਸ੍ਰੀ ਮਹਲਾ ਪਹਿਲਾ ਕਰ ਦੂਜਾ ਸੁਣਿਆ ਕਿੰਗਾ ਸਿਰ ਪ੍ਰਸਾਦ ਗੁਰ ਸਾਗਰਤ ਨੇ ਪ੍ਰਭੂ ਰੇ ਮਨ ਸਭ ਚੁਕੇ ਨੇ ਦੂਰੇ ਆਦਾ ਚੋ ਚੁਕੇ ਪ੍ਰਭਾਵ ਸਰਵਰ ਮੈਂ ਹਨ ਪ੍ਰਾਨ ਪਤ ਪਾਵੇ ਕਿਆ ਬਗ ਬਪੜਾ ਚਪੜੀ ਨਹਾਈ ਕਿਚੜੀ ਰੁਪਏ ਮੈਂ ਨਾ ਜਾਏ ਰਾਹ ਰੱਖ ਰਹੇ ਚਰਨ ਧਰੇ ਵਿਚਾਰੇ ਦੁਬਿਧਾ ਛੋੜ ਪੈਂਦ ਨਿਕਾਰੇ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਾਹ ਗੁਰੂ ਰਾਖੇ ਸਰਵਰ ਹੰਸਾ ਛੋੜ ਨਾ ਜਾਏ ਪੈਂ ਭਗਤ ਕਰ ਸਾਹਿਬ ਸਮਾਏ ਸਰਵਰ ਮੈਂ ਹੰਸਨ ਸਮੇਂ ਸਾਗਰ ਅਕਥ ਕਥਾ ਗੁਰੂ ਬਚਨੀ ਆਦਿ ਸੁਣ ਮੰਡਲ ਜੋ ਕਿ ਵੈਸੇ ਨਾਰ ਨਾ ਪੁਰਖੋ ਕਹੁ ਕੈਸੇ ਤ੍ਰਿਪਣ ਜੋਤ ਰਹੇ ਲਿਵਲਾਏ ਸੁਰ ਨਰ ਨਾਥ ਸਚੇ ਸੁਰਨਾਏ ਆਨੰਦ ਮੂਰ ਅਨਾਥ ਦਾਰੇ ਗੁਰੂ ਭਗਤ ਸਾਹਿਬ ਵਿਚਾਰੇ

ਤਹਿਤ ਮਿਲੇ ਮਿਲਿਆ ਪ੍ਰਵਾਨ ਨਾ ਦਸ ਮਰਨ ਨਾ ਆਵਣ ਜਾਣ ਠਾਕਰ ਮੈਂ ਦਸ ਮੈਂ ਸੋਏ ਜਾ ਦੇਖਾ ਤੈਵ ਨ ਕੋਏ ਗੁਰਮੁਖ ਭਗਤ ਸਹਿਜ ਘਰ ਪਾਈਆ।

ਕਮਾਲੋ ਹਰ ਨਾਮ ਚਾਹੇ ਤਾਂ ਸੋ ਪਾਏ ਪੈਡਾ ਦਿਨ ਚਾਰੇ ਨਿਜ ਕਰ ਜਾਏ ਬਹਿ ਸਦ ਪਾਏ ਅੰਦਨ ਨਾਲ ਪਿਆਰੇ ਬਣ ਭਗਤੇ ਕਰ ਵਾਸਨਾ ਹੋਏ ਸੁਣਿਆ ਲੋਕ ਸੁਭਾਏ ਨਾਨਕ ਸਰ ਚੇਤਾ ਫਿਰ ਪਾਏ ਰਾਤੇ ਸਤੈ ਨਾਏ ਫਿਰ ਤਨ ਪਾਵੇ ਤਾਂ ਫਿਰ ਪਾਵੇ ਨਾਰੀ ਦਿਓ ਰੰਗ ਪ੍ਰੀਤਮ ਰਾਤੇ ਗੁਰ ਕਾਏ ਸਬਦ ਵਿਚਾਰੇ ਦਿਓ ਗੁਰ ਸਬਦ ਵਿਚਾਰੇ ਨਾ ਪਿਆਰੇ ਨਿਵ ਨਿਵ ਭਗਤ ਕਰੇ ਪਾਇਆ ਮੋਜ ਲਾਏ ਪ੍ਰੀਤਮ ਰਸ ਮੈਂ ਰੰਗ ਕਰੇ ਪ੍ਰਭ ਸੱਚ ਸੇਤੀ ਰੰਗ ਰੰਗੇਤੀ ਲਾਲ ਪਈ ਮਨ ਮਾਰੀ ਨਾਨਕ ਸੱਚ ਵਸੀ ਸੁਹਾਗਣ ਪੇਰ ਚੋਂ ਪ੍ਰੀਤ ਪਿਆਰੇ

ਨਾਰੀ ਸਾਚ ਮਿਲੇ ਵਡਿਆਈ ਫਿਰ ਘਰ ਸੋ ਹੈ ਨਾਰੀ ਤਨਾ ਸ੍ਰੀ ਚੰਦ ਮਹੱਲਾ ਚੌਥਾ ਕਰ ਪਹਿਲਾ ਇੱਕੋਂ ਕਰ ਸਤਿਗੁਰੂ ਪ੍ਰਸਾਦ ਹਰ ਜਿਉ ਕਿਰਪਾ ਕਰ ਤਾਂ ਨਾਮ ਧਿਆਈਆ ਜਿਉ ਸਤਿਗੁਰ ਮਿਲੇ ਸਵਾਇ ਸਤਿਗੁਣ ਗਾਈਆ ਜਿਉ ਗੁਣ ਗਾਇਆ ਵਿਸ਼ੇ ਸਦਾਨ ਦਿਨ ਜਾਪ ਸਾਚੇ ਪਾਵੇ ਅਹੰਕਾਰ ਮੈਂ ਤਜੈ ਮਾਇਆ ਸਹਿਜ ਨਾਮ ਸੰਭਾਵੇ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਏ ਹਰ ਜਿਉ ਕਿਰਪਾ ਕਰ ਤਾਂ ਨਾਮ ਧਿਆਈਏ ਜਿਉ ਸੱਚਾ ਨਿਉ ਪੂਰੇ ਸਤਿਗੁਰੂ ਜੀ ਅੰਤਰ ਸੇਵੇ ਦਿਨ ਰਾਤ ਮੈਂ ਕਦੇ ਨਾ ਵਿਸਰਾ ਦਿਓ ਕਦੇ ਨਾ ਵਿਸਾਰੇ ਅੰਦਰ ਸਵਾਰੇ ਜਾਂ ਨਾਮ ਲਈਤਾ ਦੀਵਾ ਸਰਵਣੇ ਸੁਣੇ ਤਾਏ ਮਨ ਤ੍ਰਿਸ਼ਟਾ ਗੁਰੂ ਜੀ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਿਗੁਰੂ ਮਿਲੇ ਅੰਦਰ ਬਵੇ ਇੱਕ ਬੁੱਧ ਵਿੱਚ ਰਹੇ ਅੰਦਰ ਸੱਚਾ ਨਿਉ ਪੂਰੇ ਸਤਿਗੁਰੂ ਸਤਸੰਗਤ ਮਿਲੇ ਗੁਰ ਭਗਤਾਂ ਦਾ ਸਾਵੇ ਦਿਓ ਅੰਦਰ ਰਹਿ ਲਿਓ ਲਾਇ ਤਾਂ ਸਹਿਜ ਸਮਾਵੇ ਜਿਉ ਸਹਿਜ ਸਮਾਵੇ ਤਾਂ ਹਰਮਨ ਪਾਵੇ ਸਦਾ ਤੀਤਾ ਬਹਿ ਰਾਗੇ ਹਲ ਦਬਲ ਸੋਭਾ ਜਗੰਦਰ ਰਾਮ ਨਾਮ ਲਿਵ ਲਾਗੇ ਹਰ ਚੌਦਾਂ ਸੋਭਾਵੇ ਸਾਧ ਸੰਗਤ ਮਿਲਿਆ ਵਿਣਪਾ ਤਾਰਾ ਸਾਹਿਬ ਜਿਉ ਦੂਜਾ ਪੈ ਦੁੱਖ ਹੋਏ ਮਨੁੱਖ ਦਮ ਜੋ ਹੋਇਆ ਜਿਉ ਆਇਆ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਦਿਓ

ਚੇਤਨਾ ਸ੍ਰੀ ਮਹੱਲਾ ਪੰਜਵਾਂ ਚੰਤ ਇਕੰਕਾਰ ਸਤਿਗੁਰੂ ਪ੍ਰਸਾਦ ਸਤਿਗੁਰ ਦੀਨ ਦਿਆਲ ਜਿਸ ਸੰਗ ਹਰਿ ਕਾਵਿਆ ਜੀਓ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ ਰਾਵਿਆ ਜੀਓ

Treino.

ਛਤਰ ਚਲੇ ਥਾ ਦੇਹੀ ਗਿਰਜਨ ਖਾਈ ਸਰਬ ਸੋਹਣੇ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਹਾਂ ਪਿਓ ਦਰਬਾਂਦੇ ਹਾਥੀ ਖਿਨਮੇ ਭਈ ਪਰਾਈ ਦਰਬਾਸਾ ਸ਼ੰਕਰਤ ਠਗੌਰੀ ਜਾਦਵੇ ਫਲ ਪਾਏ ਕਿਰਪਾ ਕਰੀ ਜਾਣੇ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ ਦਸ ਬੇਰਾ ਗੁਣ ਮੋਹੇ ਬਸ ਕੀਨੀ ਪੰਚਾਂ ਕਾ ਮਿਟ ਨਾਵ ਸੁਪਰ ਦੋਏ ਭਰੇ ਅੰਮ੍ਰਿਤ ਸਾਰ ਬੇਖੇ ਮਾਰ ਬੇਖ ਕੋ ਮਾਰ ਕਢਾਓ ਪਾਛੇ ਬੋਰਨ ਆਵਨ ਪਾਵੋ ਅੰਮ੍ਰਿਤ ਬਾਣੀ ਘੱਟ ਤੇ ਉਚਰੋ ਆਤਮ ਕੋ ਸਮਝਾਵੋ ਰਹਾਓ ਬਜਰ ਕੁਟਾ ਕੁਠਾਰ ਮੋਹੇ ਹੈ ਸ਼ੀਨਾ ਕਰ ਮਿਨਤ ਲੱਗ ਪਾਓ ਸੰਤਨ ਕੇ ਹਮ ਉਲਟੇ ਸੇਵਕ ਜ ਭਗਤਨ ਤੇ ਡਰ ਪਾਓ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਮੋਹ ਇਹ ਸੰਸਾਰ ਤੇ ਤਬ ਹੀ ਛੂਟੋ ਜੋ ਮਾਇਆ ਨਹਿ ਲਪਟਾਓ ਮਾਇਆ ਨਾਮ ਗਰਬ ਜੂਨ ਕਾਉ ਤਹਿ ਤੇਜ ਤਜ ਦਰਸ਼ਨ ਪਾਓ ਹਿਤ ਕਰ ਭਗਤ ਕਰ ਹੈ ਸੋ ਜੋ ਜਨ ਤਿੰਨ ਭਉ ਸਗਲ ਚੁਕਾਈਏ ਕਹਿਤ ਨਾਮ ਦਿਓ ਬਾਹਰ ਕਿਹਾ ਭਰਮੋ ਸੰਜਮ ਹਰ ਪਾਈਏ ਮਾਰਵਾੜਿਆ ਸ਼ੰਗੀਰ ਬਾਲਹਾ ਬੇਲ ਬਾਲਹਾ ਕਰਹਲਾ ਜੰਕ ਨਿਸ ਨਾਦ ਬਾਲਹ ਤਿਉ ਮੇਰੇ ਮਨਰਾ ਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤ ਰੰਗ ਰੂੜੋ ਮੇਰੋ ਰਾਮਈਆ ਰਹਾਓ ਜਿਉਂ ਧਰਣੀ ਕੋ ਇੰਦਰ ਬਾਲਹਾ ਕੁਸੁਮ ਬਾਸ ਜੈਸੇ ਭਵਰ ਲਾ ਜਿਉਂ ਕੋ ਕੁਲ ਕੋ ਅੰਬ ਬਾਲਹਾ ਤਿਉ ਮੇਰੇ ਮਨ ਰਾਮਈਆ ਚਕਵੀ ਕੋ ਜੈਸੇ ਸੂਰ ਬਾਲਹਾ ਮਾਨ ਸਰੋਵਰ ਹੰਸਲਾ ਜਿਉਂ ਧਰਣੀ ਕੋ ਕੰਤ ਬਾਲਹਾ ਤਿਉ ਮੇਰੇ ਮਨ ਰਾਮਈਆ ਬਾਰਕ ਕੋ ਜੈਸੇ ਕੀਰ ਬਾਲਾ ਚਾਦਰ ਕੁਮੁਖ ਜੈਸੇ ਜਲ ਧਰਾ ਮਛਲੀ ਕੋ ਜੈਸੇ ਨੀਰ ਬਾਲਹਾ ਤਿਉ ਮੇਰੇ ਮਨ ਰਾਮਈਆ ਸਾਧਕ ਸਿਧ ਸਗਲ ਮੁਨ ਚਾਹੇ ਬਿਰਲੇ ਕਾਹੂ ਪੀਠਲਾ ਸਗਲ ਪਵਨ ਤਿਰੋ ਨਾਮ ਬਾਲਹਾ ਤਿਉ ਨਾਮੇ ਮਨ ਬੀਠਲਾ ਪਹਿਲਪੁਰੀ ਐ ਉਂਡਰ ਕਵਨ ਨਾਥਾਂ ਚੇ ਅੰਸੇ ਸਗਲੇ ਜੰਨਾ ਕ੍ਰਿਸ਼ਨਾ ਤੇਜਾ ਨੂੰ ਹਰ ਹਰ ਨਾਚੰਤੀ ਨਾਚੰਨਾ

ਬਾਗਰਾ ਨਾਚੀ ਮੈਂ ਪਿੰਦੀ ਸਾਗਰਾ। ਹਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ ਰਾਵ ਨਾ ਚਾਂਤੀ ਗੋਪੀ ਜਨਾ ਨਈਆ ਤੇ ਬੈਰੇ ਕੰਨਾ ਤੁਰਕ ਨਾਚਿਆ ਭਰਮੀਆਂ ਚਾ ਕੇ ਸਵਾ ਬਹੁ ਚੰਨੀ ਆਈਏ ਮਈਏ ਇੱਕ ਆਨ ਦਿਓ ਸੰਸਾਰਾ ਭਰਮ ਭਰਮ ਆਏ ਤੁਮ ਚੇ ਦੁਬਾਰਾ ਤੂੰ ਕੌਣ ਰੇ ਮੈਂ ਜੀ ਨਾਮਾ ਹਾਂ ਜੀ ਆਲਾ ਤੇ ਨਿਵਾਰਨਾ ਜਮ ਕਾਰਨਾ ਪਦਤ ਪਵਨ ਮਾਧੋ ਬਿਰਧ ਤੇਰਾ ਧਨ ਤੇ ਵਹਿ ਮੁਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ ਮੇਰੇ ਮਾਥੇ ਲਾਗੀ ਲੈ ਧੂਰ ਗੋਬਿੰਦ ਚਰਨਨ ਕੀ ਸੁਰ ਨਰ ਮੁਨ ਜਨ ਤਿਨਹੂੰ ਤੇ ਦੂਰ ਰਹਾਵ ਦੀਨ ਕਾ ਦਿਆਲ ਮਾਧੋ ਗਰਭ ਪਰਹਾਰੀ ਚਰਨ ਸਰਨ ਨਾਮਾ ਬਲ ਤਿਹਾਰੀ ਧਨਾਸਰੀ ਭਗਤ ਰਵਿਦਾਸ ਜੀ ਕੀ ਏਕ ਓਅੰਕਾਰ ਸਤਿਗੁਰ ਪ੍ਰਸਾਦ ਆਮ ਸਰ ਦੀਨ ਦਿਆਲ ਨ ਤੁਮ ਸਾਰਾ ਬਪਤੀ ਆਰ ਕਿਆ ਕੀ ਦੇਹ ਬਚਨੀ ਤੋਰ ਮੋਰ ਮਨ ਮਾਨੇ ਜਨ ਕਉ ਪੂਰਨ ਦੀ ਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਰਾਵ ਬਹੁਤ ਜਨਮ ਬਿਛਰੇ ਥੇ ਮਾਧੋ ਜਨਮ ਤੁਮਾਰੀ ਲੇਖੈ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੈ ਚਿਤ ਸਿਮਰਨ ਕਰੋ ਨੈਨਿਆ ਬਲੋਕ ਨੂੰ ਸਰਵਣ ਬਾਣੀ ਸੋ ਜਸ ਪੂਰ ਰਾਖੋ ਮਨ ਸੋ ਮਦਗਰ ਕਰਨ ਕਰੋ ਚਰਨ ਹਿਰਦੇ ਧਰੋ ਰਸਨੀ ਅੰਮ੍ਰਿਤ ਰਾਮ ਨਾਮ ਭਾਖੋ

ਸ੍ਰੀ ਮਹੱਲਾ ਚੌਥਾ। ਹੀਰਾ ਲਾ ਲਿਆ ਮੁਲਕ ਹੈ ਪਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਤਵ ਰਤਨ ਬਿਖਾਨੋ ਲਾਖਾ। ਮੇਰੇ ਮਨ ਗੁਪਤ ਹਾ ਹੀਰ ਹਰ ਰਾਖਾ ਦੀਨ ਦਿਆਲ ਮਿਲਿਓ ਗੁਰ ਸਾਧੂ ਗੁਰ ਮਿਲੇ ਹੀਰ ਪਰਾਖਾ ਰਹਾ। ਮਾਨਮੁਖ ਕੋਠੀ ਅਗਿਆਨ ਅੰਧੇਰਾ ਤਿੰਨ ਘਰ ਰਤਨ ਲਾਖਾ ਤੇ ਉਜੜ ਭਰਮ ਹੋਏ ਕਾਵਾਰੀ ਮਾਇਆ ਭਿਅੰਗ ਬਿਖ ਚਾਖਾ ਹਰ ਹਰ ਸਾਧ ਮੇਲੋ ਜਨਨੀ ਕੇ ਹਰ ਸਾਧੂ ਸਰਨ ਹਮ ਰਾਖਾ ਰੰਗੀਕਾਰ ਕਰੋ ਪ੍ਰਭ ਸੁਆਮੀ ਹਮ ਪਰੇ ਭਾਗ ਤੁਮ ਪਾਖਾ ਜੀਵਾ ਕਿਆ ਗੁਣ ਅੱਖ ਵਖਾਣ ਤੁਮ ਵੱਡ ਅਗਮ ਵੱਡ ਪੁਰਖਾ ਜਨਾਨ ਕਰ ਕਿਰਪਾ ਧਾਰੀ ਆਪਣ ਡੁਬਤਰ ਰਾਖਾ। ਜਸ ਸ੍ਰੀ ਮਹੱਲਾ ਚੌਥਾ। ਹਮ ਵਾਰ ਕਛੂ ਨ ਜਾਣੇ ਗਤ ਮਿਲ ਤੇਰੇ ਮੂਰਖ ਮੁਗਦਿਆਨਾ ਹਰ ਕਿਰਪਾ ਧਾਰ ਦੀਜੇ ਮਾਥੀ ਉਤਮ ਕਰ ਲੀਜੇ ਮੁਗਧ ਸਿਆਨਾ ਮੇਰੇ ਮਨ ਆਲਸੀ ਉਗਲਾ ਨਾਰ ਨਾਨ ਮਿਲ ਆਣ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾ ਨਾਰਾ। ਗੁਰ ਖਿਨ ਖਿਨ ਪ੍ਰੀਤ ਲਗਾਵੋ ਮੇਰੇ ਹੀ ਅਰੇ ਮੇਰੇ ਪ੍ਰੀਤਮ ਨਾਮ ਪੁਰਾਣਾ ਬਿਰਨਾਵੇ ਮਰ ਜਾਈਏ ਮੇਰੇ ਠਾਕਰ ਜਿਉ ਅਮਲੀ ਅਮਲ ਲੋਭਾਨਾ ਜਿਨ ਮਨ ਪ੍ਰੀਤ ਲੱਗੀ ਅਰ ਕੇਰੀ ਤਿੰਨ ਤੁਰ ਭਾਗ ਪੁਰਾਣਾ ਤਿਨਾਮ ਚਰਨ ਸਰੀ ਵੇ ਖਿਨ ਖਿਨ ਜਿਨ ਅਰ ਮੀਠ ਲਗਾਨਾ ਹਰ ਹਰ ਕਿਰਪਾ ਧਾਰੀ ਮੇਰੇ ਠਾਕਰ ਜਨ ਵਿਛੜਿਆ ਚਰੀ ਮਲਾਨਾ ਧਨ ਧਨ ਸਤਿਗੁਰ ਜਨ ਨਾਮ ਦਿਰਡਾਇਆ ਜਨ ਨਾਨਕ ਤਿਸ ਕੁਰਬਾਨਾ। ਜਤ ਸ੍ਰੀ ਮਹੱਲਾ ਚੌਥਾ। ਸਤਿਗੁਰ ਸਾਜਨ ਪੁਰਖ ਵੱਡ ਪਾਇਆ ਰਸਕ ਰਸਕ ਫਲ ਲਗਾਏ ਬਾ ਮਾਇਆ ਭਿਅੰਗ ਗੁਰਸਿਓ ਹੈ ਪ੍ਰਾਨੀ ਗੁਰ ਬਚਨੀ ਜਿਸ ਬਿਸ ਹਰ ਕਢਾਏ ਬਾ ਮੇਰੇ ਮਨ ਰਾਮ ਨਾਮ ਰਸ ਲਗਾਏ ਬਾ ਹਰ ਕੀਏ ਪਤਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੇ ਹਰ ਰਸ ਚੁਖਾਏ ਬਾ ਰਹਾਉ ਧੰਨ ਧੰਨ ਵਡਪਾਗ ਮਿਲਿਓ ਗੁਰ

ਨਾਮ ਨਾਮ ਹਰਿ ਮਾਝਾ ਹਰਿ ਹਰਿ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦੀਓ ਮਨ ਸਮਝਾ ਰਹਾਉ ਹਰ ਕੀਰਤ ਕਲਯੁਗ ਪਾਦੀ ਉੱਤਮ ਹਰਿ ਪਾਈਏ ਸਤਿਗੁਰ ਮਾਝਾ ਉਂਬਲਹਾਰੀ ਸਤਿਗੁਰੇ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵਡਪਾਗੀ ਸਭ ਕਿਰ ਵਿਖ ਗਏ ਗਵਾਜਾ ਸਤਿਗੁਰ ਸਾਹਿਬ ਪਾਇਆ ਵਡਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰਿ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈ ਸ੍ਰੀ ਮਹੱਲਾ ਚੌਥਾ ਸਤ ਸੰਗਤ ਸਾਧ ਪਾਈ ਵਡਪਾਗੀ ਮਲ ਮਨ ਚਲ ਤੋ ਭਇਓ ਅਰੂੜਾ ਅਨਹਤ ਧੁੰਨ ਵਾਜੇ ਨਿਤ ਵਾਜੇ ਹਰਿ ਅੰਮ੍ਰਿਤ ਧਾਰ ਰਸ ਲੀੜਾ ਮੇਰੇ ਮਨ ਜਪ ਰਾਮ ਨਾਮ ਹਰਿ ਰੂੜਾ ਮੇਰੇ ਮਨ ਤਨ ਪ੍ਰੀਤ ਲਗਾਈ ਗੋ ਸਤਿਗੁਰ ਹਰਿ ਮੇਲਿਓ ਲਾਏ ਪੀੜਾ ਰਾਹ ਸਾਗਤ ਬੰਧ ਪੈ ਹੈ ਮਾਇਆ ਬਿਗ ਸੰਚੇ ਲਾਏ ਜਕੀੜਾ ਰਖੇ ਅਰਥ ਖਰਚਨ ਹੈ ਸਾਕੇ ਜਮਕਾਲ ਸਹਿ ਸੁਰ ਪੀੜਾ ਜੇ ਨਾਰ ਅਰਥ ਸਰੀਰ ਲਗਾਇਆ ਗੁਰਸਾਧੂ ਬਹੁ ਸਰਦਾ ਲਾਇ ਮੁਖ ਤੂ ਡਾਲਤ ਪਲ ਤਰ ਸੋਭਾ ਭਾਵੇ ਹਰ ਰੰਗ ਲੱਗਾ ਮਨ ਗੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਗੁਰ ਮਿਲ ਸਾਧੂ ਪਾਖਣ ਆਰਿਓ ਮਨ ਮੂੜਾ ਜੈ ਸ੍ਰੀ ਮਹੱਲਾ ਚੌਥਾ ਕਰ ਦੂਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਅਗਮ ਸਿਮਰੋ ਅਗਮ ਅਪਾਰਾ ਜੇ ਸਿਮਰ ਦੁੱਖ ਮਿਟੇ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਓ ਗੁਰ ਮਿਲੇ ਸੁਖ ਹੋਈ ਰਾਮ ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰੱਖੋ ਹਰ ਤਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲੇ ਪ੍ਰਗਟ ਹੋਈ ਰਾਮ ਮਧੂਸੂਦਨਾਰ ਮਾਧੋ ਪ੍ਰਾਨਾ ਮੇਰੇ ਮਨ ਤਨੇ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਕਰੋ ਗੁਰ ਮੇਲੋ ਪੁਰਖ ਨਿਰੰਜਨ ਸੋਈ ਰਾਮ ਹਰ ਹਰ ਨਾਮ ਸਦਾ ਸੁਖਦਾ ਤਾਰਕੈ ਰੰਗ ਮੇਰਾ ਮਨ ਰਾਤਾ ਹਰ ਹਰ ਮਹਾਂਪੁਰਖ ਗੁਰ ਮੇਲੋ ਗੁਰੂ ਨਾਨਕ ਨਾਮ ਸੁਖ ਹੋਈ ਰਾਮ ਜੈ ਸ੍ਰੀ ਮਹੱਲਾ ਚੌਥਾ ਹਰ ਹਰ ਹਰ ਹਰ ਨਾਮ ਜਪਾ

ਧੰਨ ਵੱਡੇ ਠਾਕੁਰ ਪਰਾ ਮੇਰੇ ਜਪ ਨਾਨਕ ਭਗਤਿਓ ਮਹਾਰਾਮ ਜਸ ਸ੍ਰੀ ਮਹਲਾ ਚੌਥਾ। ਆਪੇ ਜੋਗੀ ਜੁਗਤ ਜੁਗਾ ਆਪੇ ਨਿਰਭਉ ਤਾੜੀ ਲਾ ਆਪੇ ਆਪ ਆਵਰਤੇ ਆਪੇ ਨਾਮਿਉ ਮਹਾਰਾਮ ਆਪੇ ਦੀਪ ਲੋ ਦੀਪਾ ਆਪੇ ਸਤਿਗੁਰ ਸਮੁੰਦ ਅਮ ਸਮਥਾ ਆਪੇ ਮਤ ਮਤ ਤਤ ਕਢਾਏ ਜਪਿੰਦ।

ਪ੍ਰਸ਼ਾਦ ਕਰੋ ਪ੍ਰਭ ਭਾਵੇ ਗੁਰੂ ਨਾਨਕ ਨਾਮਿਓ ਮਹਾਰਾਮ। ਜੈ ਸ੍ਰੀ ਮਹਲਾ ਚੌਥਾ। ਮਿਲ ਸਤ ਸੰਗਤ ਸੰਗ ਗੁਰਾ ਪੂੰਜੀ ਨਾਮ ਗੁਰਮੁਖ ਵੇਸਾ ਹਰ ਹਰ ਕਿਰਪਾ ਧਾਰ ਮਦ ਸੂਦਨ ਮਿਲ ਸਤ ਸੰਗਿਓ ਮਹਾਰਾਮ। ਹਰ ਗੁਰ ਬਾਣੀ ਸਰਵਣ ਸੁਨਾ ਕਰ ਕਿਰਪਾ ਸਤਿਗੁਰੂ ਮੇਲਾ ਗੁਣ ਗਾਵੇ ਗੁਣ ਬੋਲੇ ਬਾਣੀ ਹਾਰ ਗੁਣ ਜਾਪਿਓ ਮਹਾਰਾਮ। ਸਭ ਤੀਰਥ ਵਰਤ ਜਗ

ਸਭ ਕਰਮ ਧਰਮਰ ਨਾਮ ਜਪਾ ਕੁਲ ਵਿਖ ਮੈਲ ਪਾਪ ਸੁਭਾ ਦੀਨ ਦਿਆਲ ਹੋ ਜਨੀ ਉਪਰ ਦਿਹੁ ਨਾਨਕ ਨਾਮਿਓ ਮਹਾ ਰਾਮ ਜਤ ਸ੍ਰੀ ਮਹਲਾ ਪੰਜਵਾਂ ਘਰ ਤੀਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੇ ਕਵਣੀ ਹਾਂ ਜਗਮੀਤ ਜਸੋਏ ਕਿਰਪਾਲ ਸੋਈ ਬੁੱਧ ਬਿਤ ਬੂਜੇ ਤਾਂ ਕੀ ਨਿਰਮਲ ਰੀਤ ਰਾਮ ਮਾਤ ਪਿਤਾ ਬਣਤਾ ਸੁਤ ਬੰਧ ਵੇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੇ ਕੋ ਨਾ ਸੁਹਾਈ ਮੁਗਤ ਮਾਲ ਕਣਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਆਹ ਕਰਤ ਵਿਆਹ ਨਹੀਂ ਅਵਦੇ ਤਾਂ ਮੈਂ ਸੰਤੋਖ ਨਾ ਪਾਇਆਸਤ ਰਾਥ ਸਭ ਭਵਨ ਤੇਜ ਧਣੀ ਭੂਮਣ ਚਤੁਰਾਗਾ ਸੰਗ ਨਾ ਚਾਲਿਓ ਇਨ ਮੈਂ ਕਛੂਏ ਉੜ ਸਧਾਇਓ ਨਾਂਗਾ ਹਰ ਕੇ ਸੰਤ ਪ੍ਰਭ ਪ੍ਰੀਤਮ ਪ੍ਰਭ ਕੇ ਤਾਂ ਕੇ ਅਰ ਅਰ ਗਾਈਏ ਨਾਨਕੀ ਹਾਂ ਸੁਖ ਆਗੇ ਮੁਖੀ ਉਜਲ ਸੰਗ ਸੰਤਨ ਕਹਿ ਪਾਈਏ ਜੈ ਸ੍ਰੀ ਮਹਲਾ ਪੰਜਵਾਂ ਕਰ ਤੀਜਾ ਦੋਪ ਦੇਖੋ ਓਅੰਕਾਰ ਸਤਿਗੁਰ ਪ੍ਰਸਾਦ ਦਿਓ ਸੰਦੇਸਰੋ ਕਈਓ

ਪੰਜਵਾਂ ਘਰ ਚੌਥਾ ਦੋਪ ਦੇਖੋ ਓਅੰਕਾਰ ਸਤਿਗੁਰ ਪ੍ਰਸਾਦ ਆਪ ਮੈਂ ਸੁਖ ਪਾਇਓ ਗੁਰ ਆਗੇ ਤਜਿਸਿਆ ਨੂੰ ਚਿੰਤ ਵਸਾਰੀ ਮੋਹ ਛੋਡਿਓ ਹੈ ਤਿਆਗ ਰਹਾਉ ਜੈ ਦੇਖ ਜੈ ਜਉ ਦੇਖੋ ਤਉ ਸਤਿਗੁਰ ਮੋਹੇ ਮੋਹਿਓ ਜਉ ਦੇਖੋ ਤਉ ਸਤਿਗੁਰ ਮੋਹੇ ਮੋਹੀ ਹੋ ਤਉ ਸਰਨ ਪਰਿਓ ਗੁਰ ਭਾਗ ਕਰ ਕਿਰਪਾ ਟਹਿਲ ਹਰ ਲਾਇਓ ਤਉ ਛੋੜ ਚਉ ਜਮ ਛੋਡੀ ਮੋਰੀ ਲਾਗ ਤਰਿਓ ਸਾਗਰ ਪਾਵਕ ਕੋ ਜਉ ਸੰਤ ਭੇਟੇ ਵਡ ਭਾਗ ਜਨ ਨਾਨਕ ਸਰਬ ਸੁਖ ਪਾਏ ਮੋਰੋ।

ਅਨਕ ਸੁਖ ਜਗ ਵਿਘਨੇ ਚਾਤ ਅਨੰਤ ਪੂਰਨ ਭੇਖ ਦੇਹ ਆਨਕ ਭਾਵਨ ਜੀਵਤ ਮੀਨਾ ਬਿਨ ਜਨਮ ਮਰਣਾ ਤੇਹ ਆਮੇ ਅਨਾਥ ਨਾਥ ਹਰ ਸਰਣੀ ਆਪਣੀ ਕਿਰਪਾ ਕਰੇ ਚਰਨ ਕਵਲ ਨਾਨਕ ਆਰਾਧੇ ਤਿਸ ਬਿਨਿਆ ਨ ਕਿਹੇ ਜੈ ਸ੍ਰੀ ਮਹਲਾ ਪੰਜਵਾਂ ਮਨ ਤਨ ਵਸ ਰਹੇ ਮੇਰੇ ਪ੍ਰਾਣ ਕਰ ਕਿਰਪਾ ਸਾਧੂ ਸੰਗ ਪੇਟੇ ਪੂਰਨ ਪੁਰਖ ਸੁਜਾਨ ਰਾਵ ਪ੍ਰੇਮ ਟਕੋਰੀ ਜਿਨ ਕੋ ਪਾਈ ਤਿਨ ਰਸ ਪੀਓ ਭਾਰੀ ਤਾਂ ਕੀ ਕੀਮਤ ਕਹਿ ਨਾ ਜਾਈ ਕੁਦਰਤ ਕਰੁਣ ਮਾਰੀ ਲਾਏ ਲਏ ਲੜ ਦਾਸ ਜਨ ਆਪਣੇ ਉਦਰੇ ਉਦਰਨ ਹਾਰੇ ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ ਨਾਨਕ ਸਰਨ ਦੁਆਰੇ ਜਤ ਸ੍ਰੀ ਮਹਲਾ ਪੰਜਵਾਂ ਆਏ ਅਨਕ ਜਨਮ ਭਰਮ ਸਰਣੀ ਉਦਰ ਦੇ ਅੰਧ ਕੂਬ ਤੇ ਲਾਭੋ ਆਪਣੀ ਚਰਣੀ ਰਾਵ ਗਿਆਨ ਧਿਆਨ ਕਿਜ ਕਰਮ ਨਾ ਜਾਣਾ ਨਾਹਣ ਨਿਰਮਲ ਕਰਨੀ ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜੈ ਤਰਣੀ ਸੁਖ ਸੰਪਤ ਮਾਇਆ ਰਸ ਮੀਠੇ ਮਨ ਮੈਂ ਇਹ ਨਹੀਂ ਮਨ ਮੈਂ ਧਰਣੀ ਅਰ ਦਰਸ਼ਨ ਤ੍ਰਿਵਤ ਨਾਨਕ ਦਾਸ ਪਾਵਤ ਨਾਮ ਰੰਗ ਵਰਣੀ ਜੈ ਸ੍ਰੀ ਮਹਲਾ ਪੰਜਵਾਂ ਹਰ ਜਨ ਸਿਮਰੋ ਹਿਰਦੇ ਰਾਮ ਜਨ ਕੋ ਅਬਦਾ ਨਿਕਟ ਨ ਆਵੇ ਪੂਰਨ ਦਾਸ ਕੇ ਕਾਮ ਰਹਾਉ ਕੋਟ ਬਿਘਨ ਬਿਨਸੇ ਹਰ ਸੇਵਾ ਨਿਚਲ ਗੋਬਿੰਦ ਧਾਵੋ ਭਗਵੰਤ ਭਗਤ ਕੋ ਪਉ ਕਿਛੁ ਨਾਹੀ ਅਦ ਦੇਵਤ ਜਾਮ ਤਜ ਗੋਪਾਲ ਆਣ ਜੋ ਕਰਨੀ ਸੋਈ ਸੋਈ ਬਿਨਸਤ ਕਾਮ ਚਰਨ ਕਮਲ ਹਿਰਦੇ ਕਉ ਨਾਨਕ ਸੁਖ ਸਮੂਹ ਬਿਸਰਾਮ ਜੈ ਸ੍ਰੀ ਮਹਲਾ ਨਾਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਭੁਲਿਓ ਮਨ ਮਾਇਆ ਉਰ ਜਾਇਓ ਜੋ ਜੋ ਕਰਮ ਕੀਲ ਕੀਓ ਲਾਲਚ ਲਾਗਤ ਅਤੇ ਆਪ ਬੰਧਾਇਓ ਰਾਹ ਸਭ ਜਨਾ ਪਰੀ ਵਿਖੇ ਰਸ ਰਚਿਓ ਜਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਇਨ ਬਨ ਖੋ ਜਨ ਕੋ ਧਾਇਓ ਰਤਨ ਰਾਮ ਘਟੀ ਕੇ ਪੀਤਰ ਤਾਂ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਜੈ ਸ੍ਰੀ ਮਹਲਾ ਨਾਵਾਂ ਹਰ ਜੂ ਰਾਖ ਲਿਓ ਪਤ ਮੇਰੀ ਜਮਕੂ ਤਰਾਸ ਭਇਓ ਅਰੇ ਅੰਤਰ ਸਰਣ ਗਈ ਕਿਰਪਾ ਨਿਧ ਤੇਰੀ ਰਾਵ ਮਹਾਂਪਤਤ ਮੁਗਧ ਲੋਭੀ ਫੁਨ ਕਰਤ ਪਾਪ ਅਬਹਾਰਾ ਭੈ ਮਰਬੇ ਕੋ ਬਿਸਰਤ ਨਾਇਣ ਤੈ ਚਿੰਤਾ ਤਨ ਯਾਰਾ ਕੀ ਉਪਾ ਮੁਤ ਕੇ ਕਾਰਨ ਦੈ ਦਿਸਕੋ ਉਠਧਾਇਆ ਕਟੀ ਪੀਤਰ ਵਸੇ ਨਿਰੰਜਨ ਤਾਂ ਕੋ ਮਰਮ ਨਾ ਪਾਇਆ ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮੀ ਅਬ ਕੀਜੇ ਨਾਨਕਾਰ ਭਰਿਓ ਸਰਨਾਗਤ ਭੈ ਦਾਨ ਪ੍ਰਭ ਦੀਜੈ ਜੈ ਸ੍ਰੀ ਮਹਲਾ ਨਾਵਾਂ ਮਨ ਰੇ ਸਾਚਾ ਕਹੋ ਵਿਚਾਰਾ ਰਾਮ ਨਾ ਬਿਨ ਮਿਥਿਆ ਮਾਨੋ ਸਗਰੋ ਇਹੋ ਸੰਸਾਰਾ ਰਾਵ ਜਾਂ ਕੋ ਜੋਗੀ ਖੋਜ ਤਾਰੇ ਪਾਇਓ ਨੈ ਤੈ ਪਾਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾਇ ਸੰਭਾਰਾ ਨਾਨਕ ਸਰਨ ਪਰਿਓ ਜਗ ਬੰਧਨ ਰਾਖੋ ਬਿਰਧ ਤੁਹਾਰਾ ਜੈ ਸ੍ਰੀ ਮਹਲਾ ਪੰਜਵਾਂ ਛੰਤ ਘਰ ਪਹਿਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾ ਚਿਤਵਨ ਨੀਤ ਖੋਲ ਕਪਟ ਗੁਰ ਮੇਲੀਆ ਨਾਨ ਕਰ ਸੰਗਮੀਤ ਸ਼ੰਤ ਸੁਣ ਯਾਰ ਹਮਾਰੇ ਸੱਜਣ ਇੱਕ ਬਿਨੋ ਬੇ ਕਰੋ ਬੇਨੰਤੀ ਆ ਤਿਸ ਮੋਹਣ ਲਾਲ ਪਿਆਰੇ ਹੋਂ ਫਿਰ ਖੋ ਜੰਤੀ ਆ ਤਿਸ ਦਸ ਪਿਆਰੇ ਸਿਰ ਤਰੀ ਉਤਾਰੇ ਕਪੂਰੀ ਦਰਸ਼ਨ ਦੀਜੇ ਨੈਣ ਹਮਾਰੇ ਪ੍ਰਿਓ ਰੰਗ ਰੰਗਾਰੇ ਇੱਕ ਤਿਲ ਪੀਨਾ ਤਰੀ ਜੇ ਪ੍ਰਭ ਸਿਉਂ ਮਨ ਲੀਨਾ ਜਿਉਂ ਜਲ ਮੀਨਾ ਚਾਤਰਿਕ ਜਿਵੇਂ ਤੇ ਸੰਤੀ ਆ ਚਾਤਰਿਕ ਜਿਵੇਂ ਤੇ ਸੰਤੀ ਆ ਜਨ ਨਾਨਕ ਗੁਰ ਪੂਦਾ ਪਾਇਆ ਸਗਲੀ ਤਿਖਾ ਬੁਝੰਤੀ ਆ ਯਾਰ ਵੇ ਪ੍ਰਿਉ ਹੱਬੇ ਸਖੀਆ ਮੋਕੇਹੀ ਮੋਕੇਹੀ ਨਾ ਜੇਹੀ ਆ ਯਾਰ ਵੇ ਹਿੱਕ ਡੂਹੂ ਹਿੱਕ ਚਾੜੇ ਹਉ ਕਿਸ ਚੇਤੇ ਚੇਤੇ ਹੀ ਆ ਇੱਕ ਦੂਹ ਹਿੱਕ ਚਾੜੇ ਅਨਕ ਪਿਆਰੀ ਨਿਤ ਕਰਦੇ ਭੋਗ ਬਲਾਸਾ ਤਿੰਨ ਕਰਦੇ ਭੋਗ ਬੇਲਾਸਾ ਤਿੰਨਾਂ ਦੇਖ ਮਨ ਚਾਉ ਅਠੰਦਾ ਕਦ ਪਾਈ ਗੁਣਤਾਸਾ ਜਿੰਨੀ ਮੈਂਡਾ ਲਾਲ ਰਿਜਾਇਆ ਹਉ ਤਿਸ ਆਗੇ ਮਨ ਡੇਹੀ ਆ ਨਾਨਕ ਕਹੇ ਸੁਣੋ ਬਿਨੋ ਸੁਹਾਗਣ ਮੋਹ ਦਸ ਡਿਖਾ ਪਿਰ ਕੇਹੀ ਆ ਯਾਰ ਵੈ ਪਿਰ ਆਪਣਾ ਯਾਰ ਵੈ ਪਿਰ ਆਪਣ ਪਾਉਣਾ ਕਿਸ਼ ਨਿਸੀ ਛੰਦਾ ਯਾਰ ਵੇ ਤੈਂ ਰਾਵਿਆ ਲਾਲਨ ਮੋਹ ਦਸ ਦਸੰਦਾ ਲਾਲਣ ਤੈ ਪਾਇਆ ਆਪ ਗਵਾਇਆ ਜੈਤਨ ਭਾਗ ਮਥਾਣੇ ਬਾਂ ਪਕੜ ਠਾਕਰੋਂ ਕਿੱਦੀ ਗੁਰਮ ਗੁਣਾ ਪਛਾਣੇ ਗੁਰ ਹਾਰ ਤੇ ਪਾਇਆ ਰੰਗ ਲਾਲ ਬਣਾਇਆ ਤਿਸ ਅੱਬੋ ਕੇਸ਼ ਸੁਵੰਦਾ ਜਨ ਨਾਨਕ ਤਨ ਸੁਹਾਗਣ ਸਾਈ ਜਿਸ ਭਾ ਜਿਸ ਸੰਗ ਪਧਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾਵੇਂ ਪਾਈ ਵੱਲ ਉੜੀਂਦਾ ਆਇਆ ਵੱਜੀ ਵਧਾਈ ਮਹਾਂ ਮੰਗਲ ਰਸਥੀਆ ਫਿਰ ਦਿਆਲ ਨਦ ਨਵ ਰੰਗ ਸਦ ਨਵ ਰੰਗੀਆ ਵਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤਿ ਸੰਗੀ ਆਸਾ ਮਨਸਾ ਸਗਲ ਪੂਰੀ ਪ੍ਰਿਅੰਕੰ ਕੁਮ ਲਾਈ ਨਵਨੰਤ ਨਾਨਕ ਸੁਖ ਸੁਖ ਕਹਿੰਦੀ ਸਾਹ ਮੈਂ ਗੁਰ ਮਿਲ ਪਾਈ ਜੈ ਸ੍ਰੀ ਮਹਲਾ ਪੰਜਵਾਂ ਕਰ ਦੂਜਾ ਛੰਤ ਏਕੋ ਅੰਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਗੁਮੇ ਪਾਰ ਪ੍ਰਭ ਕਥਨ ਜੈ ਕਥ ਨਾਨਕ ਪ੍ਰਭ ਸਰਨਾਗਤੀ ਰਾਖਣ ਕੋ ਸਮਰੱਥ ਛੰਤ ਜਿਉਂ ਜਾਣੋ ਤਿਉਂ ਰਾਖਰ ਪ੍ਰਭ ਤੇਰਿਆ ਕੇਤੇ ਗਨੂ ਅਸੰਖਿਅ ਉਗਣ ਮੇਰਿਆ ਸੰਖਿਅ ਉਗਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਏ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਘੂਲੀਏ
ਲੂ ਕਰਤ ਬੇਕਾਰ ਬਿਖੜੇ ਪ੍ਰਭ ਨੇਰੇ ਹੂੰ ਤੇ ਨੇਰਿਆ ਬਣਵੰਤ ਨਾਨਕ ਦਇਆ ਧਾਰੋ ਕਾਟ ਭਵ ਜਲ ਫੇਰਿਆ ਸਲੋਕ ਨਿਰਤ ਨਾ ਪਵੇ ਅਸੰਖ ਗੁਣ ਉੱਚਾ ਪ੍ਰਭ ਕਾ ਨਾਉ ਨਾਨਕੀ ਬੇਨੰਤੀਆ ਮਿਲੇ ਨ ਥਾਵੇ ਥਾਉ ਸ਼ੰਤ ਦੂਸਰਨਾਹੀ ਠਾਉ ਕਾ ਪੈ ਜਾਈਏ ਆੜ ਪੈਰ ਕਰ ਜੋੜ ਸੋ ਪ੍ਰਭ ਧਿਆਈਏ ਧਿਆਏ ਸੋ ਪ੍ਰਭ ਸਦਾ ਆਪਣਾ ਮਨੇ ਚਿੰਦਿਆ ਪਾਈਏ ਤਜਮਾਨ ਮੋਵੇ ਕਾਰ ਦੂਜਾ ਸਿਉਂ ਲਿਵਲਾਈਏ ਅਰਪ ਮਨ ਤਨ ਪ੍ਰਭੂ ਆਗੇ ਆਪ ਸੁਰ ਮਿਟਾਈਏ ਬਲਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਏ ਸਲੋਕ ਰੇ ਮਨ ਤਾਂ ਕੋ ਧਿਆਈਏ ਸਭ ਵਿਦਾਂ ਕੇ ਹਾਥ ਰਾਮ ਨਾਮ ਤਨ ਸੰਚੀ ਨਾਨਕ ਨੇ ਬੈ ਸਾਥ ਸ਼ੰਤ ਸਾਥੀੜਾ ਪ੍ਰਭ ਏਕ ਦੂਸਰ ਨਾਏ ਕੋਏ ਥਣ ਥਨੰਤਰ ਆਪ ਜਲ ਥਲ ਪੂਰ ਸੋਏ ਜਲ ਥਲ ਮਯਲ ਪੂਰਿਆ ਸਰਬਦਾਤਾ ਪ੍ਰਭ ਤਨੀਨ ਗੋਪਾਲ ਗੋਬਿੰਦ ਅੰਤ ਨਾਈ ਬੇਅੰਤ ਗੁਣ ਤਾਂ ਕੇ ਕਿਆ ਗਣੀ ਭਜ ਸਰਨ ਸੁਆਮੀ ਸੁਖੇ ਗਾਮੀ ਤਿਸ ਬਿਨਾ ਨਾਏ ਅਨ ਨਾਹੇ ਕੋਏ ਬਣਵੰਤ ਨਾਨਕ ਦਇਆ ਧਾਰੋ ਤਿਸ ਪ੍ਰਾਪਤ ਨਾਮ ਹੋਏ ਸਲੋਕ ਚਿੱਤ ਜੇ ਚਿੱਤ ਵੇ ਆ ਸੋ ਮੈਂ ਪਾਇਆ ਨਾਨਕ ਨਾਮ ਪਿਆ ਸੁਖ ਸੁਭਾਇਆ ਸ਼ੰਤ ਹਬ ਮਨ ਛੂਟ ਗਿਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਿਆ ਜੋਤੀ ਜੋਤ ਲੈ ਨਾਮ ਸਿਮਰਤ ਮਿਟੇ ਕਿਲਬਿਕ ਬੁੱਝੇ ਤਪਤਿਆ ਕਾਨੇ ਆ ਗਏ ਪੁਜਾ ਲੀਨੇ ਦਇਆ ਕੀਨੇ ਆਪਣੇ ਕਰਮਾਨਿਆ ਲੈ ਅੰਕ ਲਾਏ ਗੁਰ ਹਰ ਮੇ ਲਾਏ ਜਨਮ ਮਰਨਾ ਦੁੱਖ ਜਲੇ ਬਲਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ

ਵੱਡੇ ਮਰਨ ਚੀਤ ਨ ਆਵੇ। ਪੁੱਤਰ ਮਿੱਤਰ ਵਿਹਾਰ ਬਣਤਾ ਇਹ ਕਰਤ ਵਿਹਾਵੇ, ਪੁੱਜ ਦਿਵਸ ਆਏ ਲਿਖੇ ਮਾਏ ਦੁੱਖ ਦੁੱਖ ਧਰਮ ਦੂਤੇ ਡਿੱਠਿਆ ਕਿਰਤ ਨਾ ਮਿਟੇ। ਕਿਰਤ ਕਰਮ ਨਾ ਮਿਟੇ ਨਾਨਕ ਹਰ ਨਾਮ ਧਨ ਨਹੀਂ ਖੱਟਿਆ। ਉਦਮ ਕਰੇ ਅਨੇਕ ਵਾਰ ਗੁਣ ਗਾਵਈ, ਪਰਮੇ ਜੁਣ ਸੰਖ ਮਰ ਜਨਮੇ ਆਵਈ। ਪਸ਼ੂ ਪੰਖੀ ਸੈਲ ਤਰਵਰ ਗਣਤ ਕਛੂ ਨਾ ਆਵੇ, ਬੀਜ ਬੋਵਸ ਭੋਗ ਭੋਗੇ ਕੀ ਆਪਣਾ ਪਾਵੇ।

ਵਿਆਪਤ ਰਾਇਆ ਮਿਲ ਸਾਧ ਸੰਗੇ ਭੱਜੇ ਸ੍ਰੀ ਤਾਰ ਹਰ ਅੰਗ ਪ੍ਰਭ ਜੀ ਤਾਰਿਆ ਹਰ ਮਾਣ ਲੀਏ ਨਾਮ ਦੀਏ ਅਵਰ ਕੱਛ ਨਾ ਵਿਚਾਰਿਆ ਗੁਣ ਨਿਧਾਨ ਅਪਾਰ ਠਾਕਰ ਮਨ ਲੋੜੀਂਦਾ ਪਾਇਆ ਬਣਵੰਤ ਨਾਨਕ ਸਦਾ ਤ੍ਰਿਪਤ ਹਰ ਨਾਮ ਭੋਜਨ ਖਾਇਆ ਜੈ ਸ੍ਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬੱਤਰ ਰਮਨ ਨਾਨਕ ਅਗਨਾ ਸੁਨ ਜਗਦੀਸ਼ਰ ਹੈ ਪੇਖਣ ਸੁਨ ਸੁਨਾਵਨ ਮਨ ਮੈਂ ਦੜੀਏ ਸਾਚ ਪੂਰਿਓ ਸਰਬੱਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰੇਕ ਨਿਰੰਜਨ ਗਾਈਏ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਖਿਨ ਮੈਂ ਥਾਪ ਜੋ ਥਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਿਮੰਡ ਪਤਾਲ ਦੀ ਪ੍ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝੀ ਨਿਰਮਲ ਜਨ ਸੁਲੋ ਨਿਰਮਲ ਜਨ ਸੋਈ ਸਲੋਕ ਰਚੰਤ ਜੀ ਰਚਨਾ ਮਾਤ ਗਰਭਸਥਾਪਨ ਸਾਸਾ ਸਿਮਰੰਤ ਨਾਨਕ ਮਹਾਗਣਨਾ ਬਿਨਾਸਨ ਮੁਖ ਤਲੇ ਪੈਰੀ ਉਪਰੇ ਬਸੰਦੋ ਕੋਹ ਥੜੇ ਥਾਏ ਨਾਨਕ ਸੋ ਧਨੀ ਕਿਉਂ ਵਿਸਾਰ ਉਦਰੈ ਜਿਸ ਦੈ ਨਾਇ ਪੌੜੀ ਰਕਤ ਬਿੰਦ ਕਰ ਨਿਮੇ ਆਗਨ ਦੁਰਮਝਾਰ ਅਰਧ ਮੁਖ ਕੋ ਚੀਲ ਬਿਕਲ ਨਿਰਕ ਘੋਰ ਗੋਬਾਰ ਅਰ ਸਿਮਰਤ ਤੂੰ ਨਾ ਜਲੈ ਮਨ ਤਨ ਉਰ ਧਾਰ ਬਿਖਮ ਥਨ ਜਿਨ ਰੱਖਿਆ ਤਿਸ ਤਿਲ ਨਾ ਵਸਾਰ ਪ੍ਰਭ ਬਿਸਰਤ ਸੁਖ ਕਦੇ ਨਾ ਜਾਸੇ ਜਨਮ ਹਾਰ ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨੇ ਖੰਡਨੰ ਕਲ ਕਲੇ ਸੇ ਪ੍ਰਭ ਸਿਮਰ ਨਾਨਕ ਨਹਿ ਦੂਰਨੇ ਹਬ ਰੰਗ ਮਾਣੇ

ਅਨੇਕ ਯੁੱਧ ਮੈਂ ਹਰ ਭਗਵ ਹਰ ਭਗਤ ਭਾਵਹੀਨ ਨਾਨਕ ਪ੍ਰਭ ਵਿਸਰਤ ਤੇ ਪ੍ਰਿਤ ਤੈ ਟੁੱਟੜੀਆ ਸਾ ਪ੍ਰੀਤ ਜੋ ਲਿਆ ਜੋ ਲਾਈ ਬਿਆਨ ਸਿਓ ਨਾਨਕ ਸੱਚੀ ਦੀਤ ਸਾਈ ਸੇ ਤੀਰ ਤਿਆ ਪੌੜੀ ਜਿਸ ਬਿਸਰਤ ਤਨ ਭਸਮ ਹੋਏ ਕਹਿਤੇ ਸਭ ਪ੍ਰੇਤ ਖਿਨ ਗ੍ਰਹਿ ਬਹਿ ਬਸਨ ਨਾ ਦੇਵਈ ਜਿਉਂ ਜਿਨ ਸਿਉਂ ਸੋਈ ਹੇਤ ਕਾਰਿਆਂ ਤ੍ਰਦਰਬਿਆ ਦਰਬ ਸੰਚਿਆ ਸੋ ਕਾਰਜ ਕੇਤ ਜੈਸਾ ਬੀਜੇ ਸੋਲਣੇ ਕਰਮਾਇਓ ਖੇਤ ਅਕਿਰਤ ਕਣਾਰ ਵਿਸਰਿਆ ਜੂਨੀ ਪਰਮੇਤ ਸਲੋਕੋਟ ਦਾਨ ਸਨਾਨ

ਔਖੜ ਭੋਰੀ ਰਿਤਮ ਪਾਇਪ ਮਨ ਬਸੰਦੜੋ ਸੱਚ ਸੋ ਨਾਨਕ ਭੇ ਡੁਕੜੇ ਲਾਏ ਪੌੜੀ ਕੋਟ ਅਗਾ ਸਭਨਾਸ ਹੋਏ ਸਿਮਰਤ ਸਿਮਰਤ ਹਰ ਨਾਵ ਮਨ ਚਿੰਦੇ ਫਲ ਪਾਈ ਅਰਕੇ ਗੁਣ ਗਾਉ ਜਨਮ ਮਰਨ ਪੈ ਘਟੀਏ ਨੇਚਲ ਸਾਈ ਸਾਹਿਬ ਪੁਰਬ ਵੇ ਲਿਖਿਆ ਚਰਨ ਸੁਭਾਵ ਕਰ ਕਿਰਪਾ ਬਰਾਬਰ ਆਖ ਲਿਓ।

ਤਰੇ ਨਾਨਕ ਸੋ ਤਨ ਕੇ ਪੌੜੀ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੁਣ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਚੇ ਸੁਖ ਮਾਣਦਾ ਕਿਛ ਨਾਇ ਵਸੂਰੇ ਸੁਭਰਵ ਚਿਤਨ ਆਵੀ ਬੀਟਾਂ ਕੇ ਕੀਰੇ ਬਿਨਾਂ ਰਣਾਵਣ ਸਾਂਤ ਹੋਏ ਕਿਤ ਬਿਦ ਮਨ ਧੀਰੇ ਸਲੋਕ।

ਪ੍ਰਸਾਦ ਸੰਗ ਮਹਿ ਮਨ ਸਾਈ ਮੁਖ ਉਚਰਾ ਵਤਾ ਹਬੇ ਲੋ ਨਾਨਕ ਹੱਬ ਅਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪੌੜੀ ਬਸਤਾਂ ਤੁਤੀ ਝੌਂਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਦਿਆਨਾ ਮਿੱਤਰ ਨਾ ਇੱਠ ਧਨ ਰੂਪਹੀਨ ਕਾਜ ਕਿਛ ਸਾਕ ਨਾ ਸਿੰਨਾ ਰਾਜਾ ਸਗਲ ਸ੍ਰਿਸ਼ਟਕਾਰ ਨਾਮ ਮਨ ਭਿੰਨਾ ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ ਸਲੋਕ ਅਨਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ ਰਚੰਤ ਮੂੜ ਗਿਆਨ ਅੰਧੇ ਨਾਨਕ ਸੁਪਨ ਮਨੋਰਥ ਮਾਇਆ ਸੁਪਨੇ ਆ ਬਰੰਗ ਮਾਣਿਆ ਮਿੱਠਾ ਲੱਗੜਾ ਮੋਹ ਨਾਨਕ ਨਾ ਵਿਹੂਣੀਆ ਸੁੰਦਰ ਮਾਇਆ ਧਰੋ ਪੌੜੀ ਸੁਪਨੇ ਸੇਤੀ ਚਿਤ ਮੂਰਖ ਲਾਇਆ ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ

ਜਮ ਡੰਡ ਤਾਂ ਪਛਤਾਨਿਆ ਬਿਨ ਪੂਰੇ ਗੁਰਦੇਵ ਫਿਰੇ ਸਹਿਤਾਨਿਆ ਸਲੋਕ ਰਾਜ ਕਵਟੰਗ ਰੂਪ ਕਵਟੰਗ ਧਨ ਕਵਟੰਗ ਕੁਲ ਗਰਭ ਤੈ ਸੰਤ ਵਿਖਿਆ ਛਲੰਗ ਛਿਦਰੰਗ ਨਾਨਕ ਬਿਨਾਰ ਸੰਗ ਨ ਚਾਲ ਤੇ ਪੇ ਖੰਦੜੋ ਕੀ ਨਾ ਭੁੱਲ ਤੁਮਾ ਦਿਸਮ ਸੋਹਣ ਅੱਡ ਨਾ ਲਹਿੰਦੜੋ ਮੋਲ ਨਾਨਕ ਸਾਥ ਨਾ ਜੁਲਈ ਮਾਇਆ।

ਦੇ ਨਿਰਖ ਸਮਝੀ ਹੋ ਕਿਰਪਾਲ ਦਿਆਲ ਨਾਨਕ ਪਉ ਭੰਜੀਏ। ਸਲੋਕ ਨਚ ਰਾਜ ਸੁਖ ਮੀਟੰਗ, ਨਚ ਭੋਗ ਰਸ ਮੀਟੰਗ, ਨਚ ਮੀਟੰਗ ਸੁਖ ਮਾਇਆ ਮੀਟੰਗ, ਸਾਧ ਸੰਗਰ ਨਾਨਕ ਦਾਸ ਮੀਟੰਗ ਪ੍ਰਭ ਦਰਸ਼ਨੰ। ਲੱਗੜਾ ਸੋ ਨੇਹੋ ਮਨ ਮਜਾਹੂ ਰੱਤਿਆ, ਵਿਤੜੋ ਸੱਚ ਥੋਗ ਨਾਨਕ ਮਿੱਠੜਾ ਸੋ ਤਨੀ ਪੌੜੀ, ਅਰਬਿਨ ਕਛੂਣਾ ਲੱਗ ਗਈ ਭਗਤਨ ਕੋ ਮੀਠਾ, ਅਨੁਸਵਾ ਸਾ ਫੀਕਿਆ ਕਰਨ ਰਾਉ ਡੀਠਾ, ਗਿਆਨ ਭਰਮ ਦੋ ਕੱਟਿਆ ਗੁਰ ਭਏ ਬਸੀਠਾ। ਚਰਨ ਕਮਲ ਮਨ ਬੇਦਿਆ, ਜਿਉ ਰੰਗ ਮਜੀਠਾ, ਜਿਉ ਪ੍ਰਾਣ ਤਨ ਮਨ ਪ੍ਰਭੂ ਬਿਨਸੇ ਸਭ ਝੂਠਾ। ਸਲੋਕ ਤਿਆਗ ਤੂੰ ਜਲੰਗ ਨ ਜੀਵ ਮੀਨੰਗ ਨ ਤਿਆਗ, ਚਾਤਰਕ ਮੇਘ ਮੰਡਲੇ ਬਾਣ ਬਦੰਚ ਕਰੁੰਕ ਕੁਣੰ ਕੁਰੰਕ ਨਾਦੰ ਅਲ ਬੰਧਨ ਕੁਸੁਮ ਵਾਸਨੇ, ਵਰਣ ਚਰਨ ਕਮਲ ਰਚੰਤ ਸੰਤ, ਨਾਨਕ ਅਣ ਨਾ ਰੁਚਤੇ ਮੁਖ ਦਿਖਾਊ ਭਲਕ ਛਾਡਿਆ, ਨ ਡਿਉ ਚੇਤ ਜੀਵਨ ਸੰਗਮ ਤੇ ਧਨੀਅਰ ਨਾਨਕ ਸੰਤਾ ਮਿਤ ਪੌੜੀ, ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਬੂੰਦ ਵਿਹੂਣਾ ਚਾਤਰਕ ਉਹ ਕਿਉਂ ਕਰ ਤ੍ਰਿਪਤਾਵੇ, ਨਾਥ ਕੁੰਕੇ ਵੇਦਿਆ ਸਨਮੁਖ ਉਠਾਵੇ, ਭਵਰ ਲੋਭੀ ਕੁਸੁਮ ਵਾਸਕਾ ਮਿਲਿਆ ਬੰਧਾਵੇ, ਤਿਉਂ ਸੰਤ ਜਨਾਰ ਪ੍ਰੀਤ ਹੈ ਦੇਖ ਦਰਸਿਆ ਘਾਵੇ। ਸਲੋਕ ਚਤਵੰਤ ਚਰਨ ਕਮਲੰ ਸਾ ਸਾਸ ਆਰਾਧਨ ਹੈ, ਨੈ ਬਿਸਰੰਤ ਨਾਮ ਅਚੁੱਤ ਨਾਨਕ ਆਸ ਪੂਰਨ ਪਰਮੇਸ਼ਰ ਹੈ। ਸੀਤੜਾ ਮਨ ਮਜਾਏ ਪਲਕ ਨਾ ਥੀਵੇ ਬਾਹਰ, ਨਾਨਕ ਆਸੜੀ ਨਿਭਾਏ ਸਦਾ ਪਖੰਦੋ ਸੱਚ ਤਨੀ ਪੌੜੀ, ਆਸਾਵੰਤੀ ਆਸ ਗੁਸਾਈ ਪੂਰੀ ਹੈ, ਮਿਲ ਗੋਪਾਲ ਗੋਬਿੰਦ ਨਾ ਕਬਹੂ ਝੂਰੀ ਹੈ, ਦਿਉ ਦਰਸ ਮਨ ਚਾਓ ਲੈ ਜਾਏ ਵਸੂਰੀ ਹੈ, ਪਵੀ ਹੋਏ ਪਵਿੱਤਰ ਸਰੀਰ ਚਰਣਾ ਧੂਰੀਏ, ਪਾਰ ਬ੍ਰਹਮ ਗੁਰ ਦੇਵ ਸਦਾ ਹਜੂਰੀਏ। ਸਲੋਕ ਰਸਨਾ ਉਚਰੰਤ ਨਾਮੰ ਸਰਵਣੰ ਸੁਨੰਤ ਸਬਦ ਅੰਮ੍ਰਿਤ ਹੈ, ਨਾਨਕ ਤਿਨ ਸਤਿਬਲਹਾਰ ਜਿਨ੍ਹਾਂ ਧਿਆਨ ਪਾਰ ਬ੍ਰਹਮ ਨੇ, ਹੱਬ ਕੂੜਾਵੇ ਕਾਮਿਕ ਸਾਈ ਬਾਹਰੇ, ਨਾਨਕ ਸਈ ਧਨ ਜਿਨ੍ਹਾਂ ਪਿਰਹੜੀ ਸੱਚ ਸਿਉ ਪੌੜੀ, ਸਤਿਬਲਹਾਰੀ ਤਿੰਨਾਂ ਜੋ ਸੁਣਤੇ ਹਰ ਕਥਾ ਪੂਰੇ, ਤੇ ਪ੍ਰਧਾਨ ਨਵਾਵੇ ਪ੍ਰਭ ਮਥਾਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ, ਚਰਨ ਪਨੀਤ ਪਵਿੱਤਰ ਚਾਲੇ ਬੰਥ ਪ੍ਰਭ ਮਥਾ, ਸੰਤਾਂ ਸੰਗ ਉਦਾਰ ਸਗਲਾ ਦੁੱਖ ਲੱਥਾ। ਸਲੋਕ ਭਾਵੀ ਆਦੋਤ ਕਰਨ ਅਰੁ ਰਮਨੰ ਸੰਯੋਗ ਪੂਰਣੇ, ਗੋਪਾਲ ਦਰਸ ਭੇਟੰ ਭੇਟੰ ਸਫਲ ਨਾਨਕ ਸੋ ਮਹੂਰਤ ਹੈ।

ਕਾਰਣੈ ਸਰਨ ਸੂਰ ਭਗਵਾਨੇ ਜਪਤ ਜਪੰਤ ਨਾਨਕਾਰ ਹਰੇ ਛੱਡਿਓ ਹਵ ਆਪ ਲਕੜੋ ਚਰਣਾ ਪਾਸ ਨਠੜੋ ਦੁਖ ਤਾਪ ਨਾਨਕ ਪ੍ਰਾਪੇ ਖੰਦਿਆਂ ਪੌੜੀ ਮੇ ਲਿਓ ਦਿਆਲ ਟੈ ਪੈ ਦੁਆਰਿਆ ਰੱਖ ਲਿਓ ਦੀਨ ਦਿਆਲ ਪਰਮਤ ਬਹਾਰਿਆ ਭਗਤ ਵਛਲ ਤੇਰਾ ਬਿਰਦਾਰ ਪਤ ਤੇ ਉਧਾਰਿਆ ਤੁਝ ਬਿਨ ਨਾਹੀ ਕੋਇ ਬਿਨੋ ਵੈ ਸਾਰਿਆ ਕਰ ਗਏ ਲਿਓ ਦਿਆਲ ਸਾਗਰ ਸੰਸਾਰਿਆ ਸਲੋਕ ਸੰਤਿ ਉਦਰਨ ਦਿਆਲ ਸੰਸਾਰੰ ਗੋਪਾਲ ਕੀਰਤਨ ਨਿਰਮਲ ਸੰਤ ਸੰਘੇ ਨੇ ਉਟ ਨਾਨਕ ਪਰਮੇਸ਼ਰੇ ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿੱਟੀ ਘਾਮ ਸੀਤਲ ਥੀਵੇ ਨਾਨਕ ਅਜ ਪੰਦੜੋ ਅਰਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਨ ਪ੍ਰਤਾਪ ਗੋਬਿੰਦਰ ਭਉ ਭੈ ਮਨ ਤੁਟ ਨਿਆਵੇ ਮੂਲ ਸੰਚਿਆ ਨਾਮ ਧਨ ਸੰਜਨਾ ਸਿਉ ਸੰਗ ਪਾਈਏ ਵੱਡੇ ਪੁਨ ਆੜ ਪੈਰ ਹਰ ਧਿਆਏ ਹਰ ਜਸ ਨਿਤ ਸੁਨ ਸਲੋਕ ਦਇਆ ਕਰਨ ਦੁੱਖ ਹਰਨ ਉਚਰਨ ਨਾਮ ਕੀਰਤਨ ਹੈ ਦਿਆਲ ਪੁਰਖ ਭਗਵਾਨੇ ਨਾਨਕ ਲਿਪਤ ਨਾਮ ਮਾਇਆ ਭਾਈ ਪਲ ਲੜੀ ਬੋਝ ਗਈ।

हटियो पार ब्रह्म प्रभ दे अल्लाह शिव के बण सिर काटियो राव काल जल जम जोहि न सके सच का पंथा थाटियो खात खर्चित किशन खुटत नाही राम रतन धन खाट्यो पसमा भूत हुआ खिन पीतर अपना किया पाया आगम निगम कहे जन नानक सब देखे लोग सभाया ਤੁਹਾਡੀ ਮਹੱਲਾ ਪੰਜਵਾਂ ਕਿਰਪਨ ਤਨ ਮਨ ਕਿਲ ਵਿਖ ਭਰੇ ਸਾਧਸੰਗ ਭਜਨ ਕਰ ਸਵਾਮੀ ਢਾਕਣ ਕੋਇ ਕਰੇ ਦਾਨ ਅਨੁਛਤਰ ਬਹੁਤ ਤੇ ਛੜਕਤ ਥਾਮ ਨਾ ਜਾਈ ਕਰੇ ਜਿਸ ਕਾ ਬਹੁਤ ਤਸਿਆ ਰਾਧੇ ਖੋਟੇ ਸੰਗ ਕਰੇ ਗਲੀ ਸਹਿਲੇ ਉਠਾਵਤ ਚਾਏ ਉਆ ਓਏ ਉਹਾਂ ਹੀ ਹੈ ਧਰੇ ਜੋਰ ਸਕਤ ਨਾਨਕ ਕਿਛ ਨਾਹੀ ਪ੍ਰਭ ਰਾਖੋ ਸਰਨ ਪਰੇ ਟੋਡੀ ਮਹੱਲਾ ਪੰਜਵਾਂ ਹਰ ਕੇ ਚੰਦ ਕਮਲ ਮਨ ਧਿਆਓ ਕਾੜ ਕੁਠਾਰ ਪਿਤ ਬਾਦੰਤਾ ਖੁਦਰ ਕੋ ਨਵਰਾਤੀ ਨੇਤਾ ਪਨਵਰ ਨਾਰਾ ਦੁਖੰਤ ਸੁਖਦਾਤਾ।

ਬਰਸੇ ਕੇਸੇ ਫਿਰ ਤਿੰਨ ਹੀ ਸੰਭਾਲੇ ਬਣਸੇ ਸੋ ਸੰਤਾਪਾ ਤੇ ਰਾਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਜਨ ਧੋਏ ਮਿਹਰਬਾਨਾ ਦਇਆ ਧਾਰੀ ਅਰਨਾਥ ਨਾਨਕ ਸਰਨ ਪਰੇ ਦੁੱਖ ਭੰਜਨ ਜਾਂ ਕਬਟ ਪ੍ਰਤਾਪ ਢੂਡੀ ਮਹਲਾ ਪੰਜਵਾਂ ਸਵਾਮੀ ਸਰਨ ਪਰੇ ਦੁਰਬਾਰ ਕੋਟ ਬਰਾਦ ਸਵਾਮੀ ਸਰਨ ਪਰੇ ਦੁਰਬਾਰ ਕੋਟ ਬਰਾਦ ਖੰਡਣ ਕੇ ਦਾ ਤੇ ਤੁਜ ਬਿਨ ਕੌਣ ਉਧਾਰੇ ਰਹਾਉ ਖੋਜਤ ਖੋਜਿਤ ਬਬਰ ਕਾਰੇ ਸਰਬਰਥ ਵਿਚਾਰੇ ਸਾਸੰਗ ਪਰਮੰਗਤ ਪਾਈਏ ਮਾਇਆ ਰਚ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤਮਨ ਲਾਗੀ ਸੁਰ ਜਨ ਮਿਲੇ ਪਿਆਰੇ ਅਨਕ ਨਾਨਕ ਆਨੰਦ ਕਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਾਲਾ ਪੰਜਵਾਂ ਘਰ ਤੀਜਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਪਟੋਰੇ ਮੂੜੇ ਕਛੂ ਨਾ ਥੋਰੀ ਤੇਰੋ ਨਹੀਂ ਸੋ ਜਾਨੀ ਮੋਰੀ ਰਾਮ ਆਪਣ ਰਾਵਣਾ ਚਿਨੋ ਖਿਨੋ ਹੋ ਜੋ ਪਰਾਈ ਸੋ ਆਪਣੀ ਮਨੋਆ ਨਾਮ ਸੰਗੀ ਸੋ ਮਨ ਨਾ ਵਸਾਇ ਛੋੜ ਵਾਹ ਹੋ ਜਾਇ ਵਾਹੁ ਚੇਤ ਲਾਇਓ ਸੋ ਸੰਚਿਓ ਜਿਤ ਭੁਗਤ ਸਾ ਅੰਮ੍ਰਿਤ ਨਾਮ ਤੁਲਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਭਰਿਆ ਗੁਰ ਪ੍ਰਸੰਨ ਨਾਨਕ ਉਤਰ

ਸਭ ਖੇਮਾ ਚਾਰ ਬਿਆਰ ਜਾਤ ਹਰ ਗੁਣੀਆ ਵਾ ਆਨੰਦ ਕੀਰਤਨ ਹਰ ਸੁਣੀਆ ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕੇਸ਼ਵ ਤਿਸਕੇ ਗ੍ਰਹਿ ਮਿਆ ਠੋਡੀ ਮਹਲਾ ਪੰਜਵਾਂ ਕਰ ਚੌਥਾ ਦੁਪ ਦੇਖੋ ਓਂਕਾਰ ਸਤਿਗੁਰ ਪ੍ਰਸਾਦ ਰੂੜੋ ਮਨ ਹਰ ਰੰਗੋ ਲੋੜੇ ਕਾਲੀ ਰਣਹਿਣਾ ਹੋਏ ਰਾਮ ਟੁੰਡੇਂਦੀ ਹੋਂ ਟੁੰਡੇਂਦੀ ਕਿ ਦਰਸ਼ਨ ਕਰਨ ਬੀਤੀ ਬੀਤੀ ਬੇਖਾ ਗੁਰਮਿਲ ਭਰਮ ਗਵਾਇਆ ਏ ਇਹ ਬੁੱਧ ਪਏ ਬੁੱਧ ਪਾਈ ਮੈਂ ਸਾਧੂ ਕਨੋਂ ਲੇਖ ਲਿਖਿਓ ਧੁਰ ਮਾਥੇ ਬਿਦ ਨਾਨਕ ਨੈਣਾ ਲੋਏ ਟੋਡੀ ਮਹੱਲਾ ਪੰਜਵਾਂ ਗਰਭ ਗਹਿੜੋ ਮੂਹੜੀ ਹੋਈ ਉਹਦੀ ਹੀ ਉਹ ਮਹਾਰਾਜ ਦੀ ਮੈਂ ਉਡੀਣ ਦਿਆਈ ਮਫਾਕੇ ਉਰੇ ਰਾਹ ਘਣੋ ਘਣੋ ਘਣੋ ਸਦ ਲੋੜੈ

ਗਿਆਈ। ਏਕਾਦਸੀ ਵਰਤ ਕਰ ਰਹੇ ਕਾਹੇ ਕੋ ਤੀਰਥ ਜਾਈ, ਭਣਤ ਨਾਮ ਦਿਓ ਸੁਕਿਰਤ ਸੁਮਤ ਭਏ, ਗੁਰਮਤਿ ਰਾਮ ਕਹੇ ਕੋ ਨਾ ਬੈਕੁੰਠ ਗਏ।

ਸਾਹਿਬ ਮਾਨ ਮਿਲ ਸੰਤ ਜਨਾ ਜਸ ਗਾਇਓ ਅਰ ਰਤਨ ਰਤਨ ਹਰਨੀ ਕੋ ਗੁਰ ਸਤਿਗੁਰ ਦਾਨ ਦਵਾਯੋ ਰਹਾਉ ਤਿਸ ਜਨ ਕੋ ਮਨ ਤਨ ਸਭ ਦੇਵੋ ਜਿਨਾਂ ਰਨਾਮ ਸੁਨਾਇਓ ਧਨ ਮਾਇਆ ਸੰਚੈ ਸੰਪੇ ਤਿਸ ਦੇਵੋ ਜਿਨਾਂ ਰਮੀਤ ਮਿਲਾਇਓ ਖਿਨ ਕਿੰਚਿਤ ਕਿਰਪਾ ਕਰੀ ਜਗਦੀਸ਼ਰ ਤਬ ਹਰ ਹਰ ਹਰ ਜਸ ਧਿਆਇ ਜਨ ਨਾਨਕ ਗੁਰ ਜਨ ਨਾਨਕ ਕਵਰ ਭੇਟੇ ਸਵਾਮੀ ਦੁਖੋ ਮੇ ਰੋਗ ਵਾਯੋ ਬੈਰਾੜੀ ਮਹਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਕੋ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਾਵ ਜੋ ਕੁਛ ਕਰੇ ਸਵਾਪੇ ਸਵਾਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਮਤ ਦੇਵੈ ਸਵਾਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਚ ਤਤ ਵਿਸਤਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰੂ ਮੇਲੇ ਆਪੇ ਹਰ ਆਪੇ ਝਗੜ ਚੁਕਾਵੇ ਬੈਰਾੜੀ ਮਹਲਾ ਚੌਥਾ ਜਪ ਮਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਾਹਿਬ ਖੋਵੇ ਹਰ ਭਵਦਿਲ ਪਾਰੇ ਉਤਾਰਾ ਰਾਵ ਕਾਇਆ ਨਗਰ ਬਸਤਰ ਸਵਾਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਨਿਕਟਵਤ ਕਛ ਨਜ਼ਰ ਨਾ ਵੈਰ ਲਾਦਾ ਗੁਰ ਵਿਚਾਰ ਹਰੇ ਆਪੇ ਸਭ ਸੁਰਾ ਫਰਤ ਨਹੀਰਾ ਹਰ ਆਪ ਕੀ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੁਵਰ ਨਾਮ ਵਿਹਾਜੇ ਸੋ ਸਾਹੁ ਸੱਚਾ ਵਣਜਾਰਾ ਬੈਰਾੜੀ ਮਹਲਾ ਚੌਥਾ ਜਪ ਮਨ ਹਰਿ ਨਿਰੰਜਨ ਨਿਰੰਕਾਰ ਸਦਾ ਸੁਧਾਰ ਧਿਆਇਓ ਸੁਖਦਾਤਾ ਜਾਂ ਕੰਤ ਨ ਪਾਰਾ ਵਾਰਾ ਰਾ ਅਗਨ ਕੋਟ ਮੈਂ ਉਰਦ ਲਿਵ ਲਾਗਾ ਰਾਖੇ ਉਦਰ ਮਝਾਰਾ ਸੋਇ ਸਾਰ ਸੇਵੋ ਮਨ ਮੇਰੇ ਹਰਿ ਸ਼ਾਂਤ ਛੁਡਾਵਣਹਾਰ ਜਾਂ ਕਿਰ ਦੇ ਵਸਿਆ ਮੇਰਾ ਹਰ ਹਰ ਤੇ ਜਨ ਕੋ ਕਰੋ ਸਭ ਤਾਂ ਕਰੋ ਨਮਸਕਾਰ ਹਰ ਕਿਰਪਾ ਤੇ ਪਾਈਏ ਹਰ ਜਪ ਨਾਨਕ ਨਾਮ ਉਧਾਰਾ ਬੈਰਾੜੀ ਮਹਲਾ ਚੌਥਾ ਜਪ ਮਨ ਹਰ ਨਾਮ ਨਿਤ ਧਿਆਏ ਜੋ ਇੱਛੇ ਸੋਈ ਫਲ ਪਾਵੇ ਫਿਰ ਦੁੱਖ ਨਾ ਲਾਗੇ ਆਇਰਾ ਸੋ ਜਪ ਸੋ ਤਪ ਸਾ ਬ੍ਰਤ ਪੂਜਾ ਜੇ ਧਰ ਸਿਉ ਪ੍ਰੀਤ ਲਗਾਏ ਬਿਨਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿਨ ਮੈਂ ਬਿਨਸ ਬਿਸਰ ਸਭ ਜਾਏ ਤੂੰ ਬੇਅੰਤ ਸਰਬ ਗੱਲ ਪੂਰਾ ਕਿਛ ਕੀਮਤ ਕਹੀ ਨਾ ਜਾਏ ਨਾਨਕ ਸਰਨ ਸੋ ਤੁਮਾਰੀ ਹਰ ਜੀਓ ਭਾਵ ਹੈ ਤਿਵੇ ਛੁਡਾਏ ਰਾਗ ਬੈਰਾੜੀ ਮਹਲਾ ਪੰਜਵਾਂ ਕਰ ਪਈ ਲਾਇ ਕੋ ਓੰਕਾਰ ਸਤਿਗੁਰ ਪ੍ਰਸਾਦ ਸਾਂਝਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੂਖ ਗਵਾਇਓ ਰਾਹ ਜੋ ਚਾਹ ਸੋਈ ਮਨ ਪਾਇਓ ਕਰ ਕਿਰਪਾ ਰਨਾਮ ਦਿਓ ਸਰਬ ਸੁਖ ਰਨਾਮ ਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਰਾਗ ਪਲੰਗ ਮਹਲਾ ਪਹਿਲਾ ਕਰ ਪਹਿਲਾ ਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਅੰਗੁਰ ਪ੍ਰਸਾਦ ਜਕ ਅਮਰਜ ਗੁਪਤਮ ਪੇਸ ਤਉ ਦਰਗੋਸ ਕੁਨ ਕਰਤਾਰ

0: ਕਰ ਤੀਜਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਇਆ ਪਿਆਰੇ ਲਈ ਤੁਲਾ ਲੱਭ ਰੰਗਾਏ ਮੇਰੇ ਕੰਤ ਨਾ ਪਾਵੇ ਚੁਲੜਾ ਪਿਆਰੇ ਕਿਉਂ ਤਨ ਸੇਜੇ ਜਾਏ ਓ ਕੁਰਬਾਨੇ ਜਾਓ ਮਿਹਰਬਾਨਾ ਓ ਕੁਰਬਾਨੇ ਜਾਓ ਕੁਰਬਾਨੇ ਜਾਓ ਤਨਾ ਕੇ ਲੈਣ ਜੋ ਤੇਰਾ ਨਾਓ ਲੈਣ ਜੋ ਤੇਰਾ ਨਾਓ ਤਨਾ ਕਿਉਂ ਸਾਧ ਕੁਰਬਾਨੇ ਜਾਓ ਰਾਓ ਪਾਇਆ ਰੰਗਣ ਜੇਥੇ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੇ ਸਭ ਐਸਾ ਰੰਗਣਾ ਦੀਰ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਨਾ ਕੇ ਪਾਸ ਧੂੜਤ ਨਾ ਕੀ ਜੇ ਮਿਲੇ ਜੀ ਕਹੋ ਨਾਨਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੇ ਪਾਵੇ ਆਪੇ
1: ਹੀ ਤਲੰਗ ਮਹੱਲਾ ਪਹਿਲਾ ਇਹ ਨੜੀ ਮਾਰਣਾ ਗਾਏ ਕਰੇ ਆਪ ਨੜੀ ਰੰਗੋ ਕੀ ਨਵਾਂ ਨੇ ਸੌ ਨੇੜੇ ਤਨ ਕਮਲੀ ਬਾਹਰ ਕਿਆ ਢੂੰਡਾ ਭੈ ਕੀਆ ਦੇ ਸਲਾਈਆ ਨੈਣੀ ਭਾਵ ਕਕਰ ਸਿੰਗਾਰੋ ਤਾਂ ਸੋ ਹਗਣ ਜਾਣੀਆਂ ਲਾਗੀ ਜਾ ਸੋ ਤਰੇ ਪਿਆਰੋ ਹਿਆਣੀ ਬਾਲੀ ਕਿਆ ਕਰੇ ਜਾਂ ਧਨ ਕੰਤ ਨ ਭਾਵੈ ਕਰਨ ਪਲਾਹ ਕਰੇ ਬਹੁ ਤੇਰੇ ਸਾ ਧਨ ਮਹਿਲ ਨ ਪਾਵੈ ਬਿਨ ਕਰਮਾ ਕਿਛ ਪਾਈਏ ਨਾ ਜੇ ਬਹੁ ਤੇਰਾ ਤਾਵੈ ਲਵ ਲਵ ਅੰਕਾ ਕੀ ਮਾਤੀ ਮਾਹ ਮਾਇ ਸਮਾਣੀ ਇਹਨ ਬਾਤੀ ਸੌ ਪਾਈਏ ਨਾ ਹੀ ਪਾਈਏ ਕੰਮ ਨੇ ਆਣੀ ਜਾਏ ਪੁੱਛੋ ਸੁਹਾਗਣੀ ਵਾਹ ਕਿਨ ਬਾਤੀ ਸੋ ਪਾਈਏ ਜੋ ਕਿਛ ਕਰੈ ਸੋ ਭਲਾ ਕਰਮਾਨੀਏ ਹਿਕਮਤ ਹੁਕਮ ਚਗਾਈਏ ਜਾਂ ਕਹਿ ਪ੍ਰੇਮ ਪਦਾਰਥ ਪਾਈਏ ਤਾਉ ਚਰਨੀ ਚਿਤ ਲਾਈਏ ਸਹੁ ਕਹੇ ਸੋ ਕੀਜੇ ਤਾਨ ਮਨੋ ਦੀਜੇ ਐਸਾ ਪਰਮਨ ਲਾਈਏ ਕਹੇ ਸੁਹਾਗਣੀ ਭੈਣੀ ਨਿਭਾਤੀ ਸੋ ਪਾਈਏ ਆਪ ਗਵਾਈਏ ਤਾਂ ਸਹੁ ਪਾਈਏ ਔਰ ਕੈਸੀ ਚਤੁਰਾਈ ਸਹੁ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੋ ਨਿਧ ਪਾਈ ਆਪਣੇ ਕੰਧ ਪਿਆਰੀ ਸਾ ਸੁਹਾਗਣ ਨਾਨਕ ਸਾ ਸਭਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਆਹਨਸ ਭਾਏ ਸੁਮਾਣੀ ਸੁੰਦਰ ਸਾਏ ਸਰੂਪ ਵਿੱਚ ਖਾਣ ਕਹੀਏ ਸਾ ਸਿਆਣੀ ਤਲੰਗ ਮਹੱਲਾ ਪਹਿਲਾ ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜਨ ਲੈ ਕਾਵ ਨੂੰ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ ਸਾਰਮ ਧਰਮ ਦੋ ਛੱਪ ਖਲੋਏ ਕੂੜ ਫਿੜੇ ਪ੍ਰਧਾਨ ਵੇ ਲਾਲੋ ਕਾਜੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ ਸਹਿਤਾਨ ਵੇ ਲਾਲੋ ਮੁਸਲਮਾਨੀਆਂ ਪੜੇ ਕਿਤੇਬਾਂ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਪੀ ਲੇਖੇ ਲਾਏ ਵੇ ਲਾਲੋ ਖੂਨ ਕੇ ਸੁਹਲੇ ਗਾਵੇ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿਚਾਰ ਸੋਲਾ ਜਿਨ ਉਪਾਈ ਰੰਗ ਰਵਾਈ ਬੈਠਾ ਵੇਖੇ ਵਫ ਕੇਲਾ ਸੱਚਾ ਸੋ ਸਾਹਿਬ ਸੱਚ ਤਾਵ ਸੱਚੜਾ ਨਿਉ ਕਰੇਗਾ ਮਸੋਲਾ ਕਾਇਆ ਕੱਪੜੇ ਟੁੱਕ ਟੁੱਕ ਹੋਸੀ ਹਿੰਦੁਸਤਾਨ ਸਮਾਰ ਸੀ ਬੋਲਾ ਆਵਨ ਅਠੱਤਰ ਜਾਣਸ ਧਨ ਵੈ ਹੋਰ